ਵਾਹਿਗੁਰੂ ਜੀ ਕੀ ਫਤਿਹ। ਖੁਸ਼ਾਂ ਦੇ ਜਕਾਰੇ ਗਜਾਵੇ, ਨਿਹਾਲ ਹੋ ਜਾਵੇ।

ਬਾਜ ਅੰਤਰ ਜਾਮੇ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਤਕ ਸਚਖੰਡ ਦਰਬਾਰ ਦੀਆਂ ਹਾਜ਼ਰਿਆ ਵਰਦੇ ਹੋਏ ਕੀਰਤਨ ਦੇ ਸਤਿਕਾਓ ਜੋ ਸੰਗਤਾਂ ਵੱਲੋਂ ਬੇਨਤ ਮਾਇਆ ਹਾਜ਼ਰ ਹੋਏ ਜਿਸ ਖਜ਼ਾਰੇ ਵਿੱਚ ਮਾਇਆ ਹਾਜ਼ਰ ਕੀਤੀ ਸੋ ਸੁੱਖ ਜਾਣੇ ਭਰਪੂਰ ਕਰਨਾ ਨਾਮ ਦਾਨ ਗੁਰਸਿੱਖੀ ਵਾਲਾ ਜੀਵਨ ਬਖਸ਼ਣਾ ਦੇਹ ਅਰੁਕਤਾ ਬਖਸ਼ਣੀ ਆਸਾ ਮਨਸਾ ਸੰਪੂਰਨ ਕਰਨੀ ਯਾਤਰਾ ਸਫਲੀ ਕਰਨੀ।

ਬਾਣੀ ਸੇਵਾ ਸਿਮਰਨ ਦੀ ਦਾਤ ਬਖਸ਼ਣੀ, ਚੜ੍ਹਦੀ ਕਲਾ ਰੱਖਣੀ। ਸਰਦਾਰ ਜੁਗਰਾਜ ਸਿੰਘ ਵਿਦੇਸ਼ ਵਿੱਚ ਜਾਣ ਤੇ ਸ਼ੁਕਰਾਨੇ ਵਜਾ 500 ਰੁਪਏ ਆਦਰ ਕਰਦੇ ਪਾਤਸ਼ਾਹ, ਕਿਰਪਾ ਕਰਨੀ ਹੋਰ ਚੜ੍ਹਦੀ ਕਲਾ ਬਖਸ਼ਣੀ।

ਅਮਰਦੀਪ ਸਿੰਘ ਜੀ ਵਿਦੇਸ਼ ਵਿੱਚ ਪੱਕੇ ਹੋਣ ਦੀ ਬੇਨਤੀ ਕਰਦੇ, ਪਾਤਸ਼ਾਹ ਕਿਰਪਾ ਕਰਨੀ ਕਾਰਜ ਰਾਸ ਕਰਨੇ। ਜਸ਼ਨਦੀਪ ਕੌਰ ਜੀ ਲੰਗਰਾਲੀ 500 ਰੁਪਏ ਆਦਰ ਕਰਦੇ, ਚੜ੍ਹਦੀ ਕਲਾ ਬਖਸ਼ਣੀ ਜਨਮ ਦਿਨ ਦੇ ਖੁਸ਼ੀਆਂ ਵਜਾ। ਹੀਰਾ ਸਿੰਘ ਰਾਮ ਸਿੰਘ ਸਿਰਪੱਲੀ ਵਾਲੇ ਦੀਰਘ ਆਯੂ ਦੇ ਰੋਗਤਾ ਬਖਸ਼ਣੀ। ਸੰਨੀ ਅਰੋੜਾ ਜੀ, ਜਗਜੀਤ ਸਿੰਘ ਜੀ ਪਰਿਵਾਰ ਵੱਲੋਂ ਮਾਇਆ ਹਾਦਰ ਹੋਈ, ਪਾਤਸ਼ਾਹ ਕਿਰਪਾ ਕਰਨੀ ਸੰਗਤਾਂ ਦੀ ਸੇਵਾ ਥਾਏ ਪਾਵਣੀ, ਚੜ੍ਹਦੀ ਕਲਾ ਬਖਸ਼ਣੀ ਕਾਰਜ ਰਾਸ ਕਰਨੇ।

ਕਲਾ ਬਖਸ਼ਣੀ ਰੁਪਿੰਦਰ ਕੌਰ ਦੀ ਪੰਜ ਸੌ ਰੁਪਏ ਆਦਰ ਕਰਦੇ ਦੇਹ ਅਰੋਗਤਾ ਬਖਸ਼ਣੀ ਅੰਗ ਸੰਸਾਈ ਹੋ ਨਾ ਚੜ੍ਹਦੀ ਕਲਾ ਬਖਸ਼ਣੀ

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਬੇਟਾ ਬਹਾਦਰ ਹੋਈਆਂ ਹਨ, ਉਹਨਾਂ ਸੰਗਤਾਂ ਨੂੰ ਸਿਰੇ ਪਾਪ ਦੀ ਬਖਸ਼ਿਸ਼ ਹੋਊਗੀ।

ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਆਪ ਜੀ ਦੇ ਭਾਵਨਾ ਸਥਾਨ ਸੱਚਖੰਡ ਦਰਬਾਰ ਦੀਆਂ ਜਿਹੜੀ ਭਰਦੇ ਹੋਏ ਆਪ ਜੀ ਕਿਰਪਾ ਬਾਣੀ ਦਾ ਸਤਿਕਾਰ ਕਰਦੇ ਹੋਏ ਬੇਅੰਤ ਗੁਰਮੁਖਾ ਪਿਆਰਿਆਂ ਨੂੰ ਸ਼ੁਭ ਦੇ ਮਾਇਆ ਹਾਜ਼ਰ ਹੋਈਏ ਸੱਚੇ ਪਾਤਸ਼ਾਹ ਨਾਮਦਾਨ ਸਿੱਖੇ ਦਾਨ ਦੀ ਬਖਸ਼ਿਸ਼ ਕਰਨੀ ਗੁਰਸਿੱਖੀ ਜਵਾਨ ਬਖਸ਼ਣਾ ਦੇ ਆਰੋਪਤਾ ਸਮੂਹ ਸੰਗਤਾਂ ਦੀਆਂ ਮਨੋਕਾਮਨਾ ਪੂਰਨ ਕੰਨੇ ਨਾਮ ਬਾਣੀ ਨਾਲ ਪਿਆਰ ਵਿੱਚ ਨਾ ਹਾਜ਼ਰ ਦਰ ਪ੍ਰਵਾਨ ਕਰਨੀ ਯਾਤਰਾ ਸਫਲੀ ਕਰਨੀ।

ਸਮਝ ਪਿਆ ਵੰਡ ਛਕਿਆ ਧਰਮ ਹੇਤ ਸੀਸ ਦਿੱਤੇ ਸਿੱਖੀ ਸਦਕ ਨਹੀਂ ਆ ਰਿਹਾ ਤਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੀ ਸਾਵੇ ਬਲਾਰੇ।

ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਾ ਰਿਹਾ ਹੈ ਬਿਰਧ ਕੀ ਪਾਇਦ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸੇ ਜੀ ਦੇ ਬੋਲ ਵਾਲੇ ਬੁਲਾਰੇ।

ਆਵੇ, ਚੇਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਗ ਤੇ ਫਤਿਹ, ਚੌਂਕੀਆਂ ਚੰਡੇ ਬੁੰਗੇ ਜੁਗੋ ਜੁਗ ਅਟਲ ਰਹੇ, ਧਰਮ ਕਾ ਜੈਕਾਰ ਖਾਲਸਾ ਜੀ ਸਾਵੇ ਬੁਲਾਰੇ। ਖਾਲਸੇ ਜੀ ਨੂੰ ਨਾਮ ਦਾਨ, ਸਿੱਖੀ ਦਾਨ, ਗੁਰਮਤ ਦਾਨ, ਬੁੱਧ ਵਿਵੇਕ, ਰਤ ਰੱਛਾ ਦਾਨ। ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੁਲਾਰੇ। ਸ਼੍ਰੀ ਅਕਾਲ ਤਖਤ ਸਾਹਿਬ ਜੀ, ਬਾਬਾ ਅਟਲ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ ਤਾਰਨ ਜੀ, ਤਾਪਿਆਣੇ ਜੀ, ਖਡੂਰ ਜੀ, ਗੁਰੂ ਕੀ ਬਾਵਲੀ, ਸ਼੍ਰੀ ਗੋਬਿੰਦਵਾਲ ਸਾਹਿਬ ਜੀ ਦੇ ਇਸ਼ਨਾਨ ਦਰਸ਼ਨ ਦੀਦਾਰ ਮੇਲੇ ਬੁਲਾਰੇ। ਥੰਮ ਜੀ ਨਨਕਾਣੇ ਜੀ, ਕਰਤਾਰਪੁਰ ਜੀ, ਸ਼੍ਰੀ ਬਾਬੇ ਨਾਨਕ ਡੇਰੇ ਜੀ, ਤਖਤ ਕੇਸਗੜ੍ਹ ਸਾਹਿਬ, ਆਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬਾਂ ਸੰਜੁਗਤ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੁਲਾਰ ਬੋਲੋ।

0: ਵਿਚਾਰਾਂ ਨੂੰ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ।
1: ਸਤਨਾਮ।

ਪਰਮ ਸਨਮਾਨ ਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਪੰਥ ਦੀਵਾਲੀ ਆਪੇ ਗੁਰ ਚੇਲਾ ਸ਼ਮਸ਼ੇਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਤਿਯੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਸਜੇ ਹੋਏ ਦੀਵਾਨ ਦੇ ਵਿੱਚ ਸੱਜ ਕਰਕੇ ਮਨ ਬਾਣੀ ਸਰੀਰ ਕਰਕੇ ਹਾਜ਼ਰੀਆਂ ਭਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਦਰ ਘਰ ਦੀ ਮਰਿਆਦਾ ਦੇ ਅਨੁਸਾਰ ਸਮਾਂ ਹੈ ਸਭ ਤੇ ਉੱਤਮ ਹਰ ਕੀ ਕਥਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਆਤਮਿਕ ਲਾਭ ਪ੍ਰਾਪਤ ਕਰਨੇ ਦਾ ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ

ਅਰਜਸ ਦੁਆਰਾ ਆਤਮਿਕ ਲਾਭ ਪ੍ਰਾਪਤ ਕਰਨ ਦਾ ਯਤਨ ਕਰੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਅੰਮ੍ਰਿਤ ਨਾਮ

0: ਅਮੀ ਧੀਰਜ ਧਾਰੀ ਪਰ ਉਪਕਾਰੀ ਸਰਬਤ ਜੀਆਂ ਦੇ ਤਾਰਨ ਹਾਰ ਧੰਨ ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਸਲੋਕ ਮਹੱਲਾ ਚੌਥਾ ਦੁਆਰਾ ਪਾਵਨ ਗੁਰੂ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ। ਜਗਿਆਸੂ ਜਨਾਂ ਦੀ ਬੇਨਤੀ ਹੈ, ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਨੂੰ ਪ੍ਰਾਪਤ ਕਰਨਾ ਅਤਿਅੰਤ ਕਠਿਨ ਹੈ। ਪ੍ਰਾਪਤੀ ਦੀ ਚਾਹਤ ਵਾਲਿਆਂ ਨੇ ਘਰ ਬਾਰ ਛੱਡੇ, ਜੰਗਲਾਂ ਵਿੱਚ ਜਾ ਡੇਰੇ ਲਾਏ, ਪਹਾੜਾਂ ਦੀਆਂ ਗੁਫਾਵਾਂ ਦੇ ਵਿੱਚ ਕੰਦਰਾਂ ਦੇ ਵਿੱਚ ਵਾਸੇ ਕਰ ਲਏ, ਕਿੰਨੇ ਬਰਫ਼ ਦੇ ਪਹਾੜ 'ਤੇ ਜਾ ਕੇ ਵੱਸ ਗਏ, ਕਿੰਨੇ ਸੰਨਿਆਸੀ ਹੋ ਕੇ ਤੀਰਥਾਂ 'ਤੇ ਵੱਸਣ ਲੱਗੇ, ਕਿੰਨਿਆਂ ਨੇ ਕੰਨ ਪੜਾਏ, ਕਿੰਨਿਆਂ ਨੇ ਘਰ ਬਾਰ ਤਿਆਗੇ, ਕਿੰਨੇ ਸਕੇ ਸੰਬੰਧੀਆਂ ਤੋਂ ਦੂਰ ਹੋ ਗਏ, ਕਿੰਨਿਆਂ ਨੇ ਹੱਠ ਯੋਗ ਕਸ਼ਟ ਯੋਗ ਇਤਿਆਦਿਕ ਕੀਤੇ, ਕਿੰਨਿਆਂ ਨੇ ਕਰਮ ਕਾਂਡ ਕੀਤੇ, ਪਰ ਮਹਾਰਾਜ ਪਰਮੇਸ਼ਰ ਜੀ ਦੀ ਪ੍ਰਾਪਤੀ ਵਾਲੇ ਨਜ਼ਰ ਨਹੀਂ ਆਉਂਦੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਕਿਰਪਾਲਤਾ ਕਰਕੇ ਦੱਸੋ, ਹਰੀ ਅਕਾਲ ਪੁਰਖ ਵਾਹਿਗੁਰੂ ਪਰਮ ਪਿਤਾ ਪਰਮੇਸ਼ਰ ਜੀ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਤਾਂ ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਹਨ,
1: ਗੁਰਮੁਖ ਮਿਲੇ ਸੇ ਸਜਣਾ।
0: ਸਾਧ ਸੰਗਤ ਜੀ, ਪਹਿਲੇ ਅਰਥ ਵਾਸਤੇ ਅਨਵੈ ਕਰਕੇ ਅਰਥ ਲੱਗੇਗਾ। ਇਸ ਪੰਕਤੀ ਦਾ ਅਖੀਰਲਾ ਅੱਖਰ ਹੈ ਰੰਗ, ਤੇ ਅਨਵੈ ਕਰਕੇ ਉਸਨੂੰ ਪਹਿਲਾਂ ਨਾਲ ਮੇਲਿਆ ਜਾਵੇਗਾ। ਗੁਰਮੁਖ ਮਿਲੇ ਰੰਗ, ਭਾਈ ਜਿਹੜੇ ਪੂਰਿਆ ਸਤਿਗੁਰਾਂ ਦੇ ਨਾਲ ਮਿਲੇ ਹਨ ਨਾ, ਤੇ ਪੂਰਿਆ ਸਤਿਗੁਰਾਂ ਦੇ ਨਾਲ ਮਿਲਾਪ ਕਰਕੇ ਜਿਨ੍ਹਾਂ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਹਿਰਦੇ ਦਾ ਰੰਗ ਲਾਇਆ ਹੈ, ਪਿਆਰ ਲਾਇਆ ਹੈ,
1: ਪਾਇਆ ਰੰਗ
0: ਸੇ ਸੱਜਣਾ ਹਰ ਪ੍ਰਭ ਮਿਲੇ, ਸੇ ਸੱਜਣਾ ਹਰ ਪ੍ਰਭ ਪਾਇਆ। ਉਹਨਾਂ ਸੱਜਣਾਂ ਨੇ, ਉਹਨਾਂ ਗੁਰਮੁਖਾਂ ਨੇ, ਉਹਨਾਂ ਪਿਆਰਿਆਂ ਨੇ, ਨਾਮ ਦੇ ਨਾਲ ਪਿਆਰ ਕਰਨ ਵਾਲਿਆਂ ਨੇ ਹਰੀ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪਾਇਆ ਹੈ, ਪ੍ਰਾਪਤ ਕੀਤਾ ਹੈ। ਇਹ ਪਹਿਲਾ ਅਰਥ ਹੈ। ਇਸੇ ਪ੍ਰਕਾਰ
1: ਗੁਰਮੁਖ ਮਿਲੇ ਸੇ ਸੱਜਣਾ,
0: ਭਾਈ ਲੋਕ ਪਰਲੋਕ ਦੇ ਜਿਹੜੇ ਸੱਜੇ ਸੱਚੇ ਸੱਜਣ ਨੇ ਨਾ, ਉਹ ਪੂਰੇ ਸਤਿਗੁਰੂ ਜੀ ਨੇ, ਜਿਹੜੇ ਇਸ ਲੋਕ ਦੇ ਅੰਦਰ ਵੀ ਸੱਜਣ ਰੂਪ ਹੋ ਕਰਕੇ ਸਾਥ ਨਿਭਾਉਂਦੇ ਨੇ ਤੇ ਦਰਗਾਹ ਦੇ ਅੰਦਰ ਵੀ ਸਾਥ ਨਿਭਾਉਂਦੇ ਨੇ, ਐਸੇ ਸੱਜਣ ਨੇ ਗੁਰਮੁਖ, ਮੁਖੀ ਗੁਰੂ, ਪ੍ਰਧਾਨ ਗੁਰੂ, ਗੁਰੂਆਂ ਦੇ ਗੁਰੂ, ਸ਼ਾਹਾਂ ਦੇ ਸ਼ਾਹ, ਪਾਤਸ਼ਾਹਾਂ ਦੇ ਪਾਤਸ਼ਾਹ, ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਪ੍ਰਧਾਨ ਗੁਰੂ, ਮੁਖੀ ਗੁਰੂ ਨੇ। ਭਾਈ ਜਿਹੜੇ ਸਤਿਗੁਰੂ ਸੱਜਣ ਪੁਰਖ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੂੰ ਮਿਲੇ ਹਨ,
1: ਹਰ ਪ੍ਰਭ ਪਾਇਆ ਰੰਗ,
0: ਉਹਨਾਂ ਨੇ ਹਰੀ ਪ੍ਰਭੂ ਪਰਮੇਸ਼ਰ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦੇ ਨਾਲ ਰੰਗ ਪਿਆਰ ਕੀਤਾ ਹੈ, ਤੇ ਜਿਨ੍ਹਾਂ ਦੇ ਹਰੀ ਜੀ ਦੇ ਨਾਮ ਦੇ ਨਾਲ ਪਿਆਰ ਕੀਤਾ ਹੈ, ਪ੍ਰਭ ਪਾਇਆ, ਉਹਨਾਂ ਉੱਤਮ ਅਧਿਕਾਰੀਆਂ ਨੇ, ਉਹਨਾਂ ਜਗਿਆਸੂਆਂ ਨੇ ਹਰੀ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਜੀਆਂ ਨੂੰ ਪਾਇਆ ਹੈ, ਪ੍ਰਾਪਤ ਕਰ ਲਿਆ ਹੈ। ਇਸੇ ਪ੍ਰਕਾਰ
1: ਗੁਰਮੁਖ ਮਿਲੇ ਸੇ ਸੱਜਣਾ,
0: ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦੈ ਸਾਹ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇ ਸਾਹ। ਭਾਈ ਸੱਚੇ ਸੱਜਣ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ, ਮਾਤਾ ਦੇ ਉਦਰ ਦੇ ਵਿੱਚ ਵੀ ਜਿਨ੍ਹਾਂ ਨੇ ਰਖਵਾਲੀ ਕੀਤੀ, ਮਾਤ ਲੋਕ ਦੇ ਵਿੱਚ ਜੀਵਨ ਭਰ ਰਖਵਾਲੀ ਕਰਦੇ ਨੇ ਤੇ ਦਰਗਾਹ ਦੇ ਵਿੱਚ ਵੀ ਸੱਜਣ ਰੂਪ ਹੋ ਕਰਕੇ ਸਾਥ ਨਿਭਾਉਂਦੇ ਨੇ। ਗੁਰਮੁਖ ਮਿਲੇ ਸੱਜਣਾ, ਜਿਨ੍ਹਾਂ ਨੂੰ ਪੂਰੇ ਗੁਰੂ, ਪ੍ਰਧਾਨ ਗੁਰੂ, ਮੁਖੀ ਗੁਰੂ, ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਿਲੇ ਨੇ ਨਾ, ਉਹਨਾਂ ਨੂੰ ਸੱਜਣ ਸਰੂਪ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਮਿਲੇ ਹਨ,
1: ਪ੍ਰਭ ਪਾਇਆ ਰੰਗ।
0: ਮਹਾਰਾਜ, ਉਹਨਾਂ ਨੇ ਸੱਜਣ ਸਰੂਪ ਵਾਹਿਗੁਰੂ ਜੀ ਨੂੰ ਕਿਵੇਂ ਪ੍ਰਾਪਤ ਕੀਤਾ ਹੈ? ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਹਰੀ ਪ੍ਰਭੂ ਪਰਮੇਸ਼ਰ ਜੀ ਨੂੰ ਉਹਨਾਂ ਨੇ ਪਾਇਆ, ਪ੍ਰਾਪਤ ਕੀਤਾ ਹੈ ਰੰਗ ਪਿਆਰ ਦੇ ਨਾਲ। ਭਾਈ ਜਿਨ੍ਹਾਂ ਨੇ ਪਿਆਰ ਦੇ ਨਾਲ ਰਾਤ ਦਿਨ ਜਪਣਾ ਕੀਤਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਦੇ ਨਾਲ ਪਿਆਰ ਕਰਨੇ ਕਰਕੇ, ਆਪਣੇ ਮਨ ਅਤੇ ਤਨ ਨੂੰ ਰਾਮ ਨਾਮ ਦੀ ਰੰਗਣ ਵਿੱਚ ਰੰਗ ਲੈਣੇ ਕਰਕੇ, ਉਹਨਾਂ ਪਿਆਰ ਕਰਨ ਵਾਲਿਆਂ ਨੇ ਪਿਆਰੇ ਸਰਬ ਕਲਾ ਸਮਰੱਥ ਹਰੀ ਸੱਜਣ ਪੁਰਖ ਜੀ ਨੂੰ ਪ੍ਰਾਪਤ ਕਰ ਲਿਆ ਹੈ ਜੀ।
1: ਨਾਨਕ ਨਾਮ ਸਲਾਹੇ ਤੂੰ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਤਾਈਂ ਵੀ ਐਸਾ ਉਪਦੇਸ਼ ਦਿਓ ਕਿ ਅਸੀਂ ਵੀ ਵਾਹਿਗੁਰੂ ਜੀ ਨੂੰ ਪ੍ਰਾਪਤ ਕਰ ਲਈਏ। ਤੇ ਹਜ਼ੂਰ ਬਚਨ ਕਰਦੇ ਨੇ, ਇਹ ਜਗਿਆਸੂ ਜਨ, ਵਾਹਿਗੁਰੂ ਜੀ ਦਾ ਜਨ ਹੋ ਕਰਕੇ ਨਾ ਚਾਕਰ ਹੋ ਕੇ ਨਾ ਸੇਵਾਦਾਰ ਹੋ ਕੇ ਰਾਤ ਦਿਨ ਹਰੀ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀਆਂ ਦਾ ਜਸ ਕਰਨਾ ਕਰ, ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਨੀ ਕਰ। ਮਹਾਰਾਜ ਜੇਕਰ ਅਸੀਂ ਸਿਫਤ ਸਲਾਹ ਕਰਦੇ ਰਹੀਏ, ਹਰ ਜਸ ਕਰਦੇ ਰਹੀਏ ਕਿ ਵਾਹਿਗੁਰੂ ਜੀ ਦੀ ਦਰਗਾਹ ਦੇ ਅੰਦਰ ਸੁਰਖਰੂ ਹੋ ਜਾਵਾਂਗੇ, ਤੇ ਸਤਿਗੁਰੂ ਜੀ ਬਚਨ ਕਰਦੇ ਨੇ ਲੁੱਡ ਲੁੱਡ ਲੁੱਡ ਦਾ ਅਰਥ ਹੈ ਲਟਕਾ ਲਟਕਾ ਕਰਕੇ, ਲਮਕਾ ਲਮਕਾ ਕਰਕੇ, ਖੁੱਲੀਆਂ ਕਰ ਕਰਕੇ, ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਲੁੱਡ ਲੁੱਡ ਦਰਗਾਹ ਵੰਝ, ਭਾਈ ਬਾਹਾਂ ਨੂੰ ਬੇਪਰਵਾਹੀ ਦੇ ਨਾਲ ਹਿਲਾਉਂਦਿਆਂ ਹੋਇਆਂ, ਜਿਵੇਂ ਕੋਈ ਬੰਦਾ ਮਸਤ ਅਵਸਥਾ ਵਿੱਚ ਚੱਲਦਾ ਹੋਵੇ ਨਾ ਤੇ ਬੜਾ ਝੂਮਦਾ ਹੋਇਆ, ਬਾਹਾਂ ਨੂੰ ਹਿਲਾ ਹਿਲਾ ਕਰਕੇ, ਝੁਲਾ ਝੁਲਾ ਕਰਕੇ ਅੱਗੇ ਚੱਲਦਾ ਹੈ, ਬੇਪਰਵਾਹੀ ਦੇ ਨਾਲ ਬੇਫਿਕਰੀ ਦੇ ਨਾਲ ਚੱਲਦਾ। ਸਤਿਗੁਰੂ ਜੀ ਬਚਨ ਕਰਦੇ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰ, ਫਿਰ ਮਨ ਅਤੇ ਬੁੱਧ ਰੂਪੀ ਬਾਹਾਂ ਨੂੰ ਫੈਲਾ ਫੈਲਾ ਕਰਕੇ, ਹਲਾ ਹਲਾ ਕਰਕੇ ਅਰਥਾਤ ਬੇਪਰਵਾਹੀ ਦੇ ਨਾਲ ਦਰਗਹਿ ਵੰਝ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਦਰਗਾਹ ਦੇ ਵਿੱਚ ਤੇਰਾ ਵੰਝਣਾ ਤੇਰਾ ਜਾਣਾ ਹੋਵੇਗਾ, ਬੜੀ ਬੇਫਿਕਰੀ ਦੇ ਨਾਲ ਬੜੀ ਬੇਪਰਵਾਹੀ ਦੇ ਨਾਲ ਜਾਵੇਗਾ, ਤੈਨੂੰ ਡਰ ਨਹੀਂ ਹੋਵੇਗਾ ਜਮਾਂ ਦਾ, ਤੈਨੂੰ ਡਰ ਨਹੀਂ ਹੋਵੇਗਾ ਧਰਮ ਰਾਜ ਦੇ ਲੇਖੇ ਦਾ, ਤੈਨੂੰ ਡਰ ਨਹੀਂ ਹੋਵੇਗਾ 84 ਲੱਖ ਜੂਨੀਆਂ ਦੀ ਖੁਆਰੀ ਦਾ। ਬੇਪਰਵਾਹੀ ਦੇ ਨਾਲ ਮਨ ਅਤੇ ਬੁੱਧ ਰੂਪੀ ਬਾਹਾਂ ਨੂੰ ਲਟਕਾ ਲਟਕਾ ਕਰਕੇ, ਸੋ ਇਸ ਪ੍ਰਕਾਰ ਬੇਪਰਵਾਹੀ ਦੇ ਨਾਲ ਫੈਲਾ ਫੈਲਾ ਕਰਕੇ ਚੱਲੇਗਾ। ਜਿਵੇਂ ਇਨਸਾਨ ਦੁਖੀ ਹੋਵੇ ਨਾ, ਸਾਧ ਸੰਗਤ ਜੀ ਸਿਰ ਝੁਕਿਆ ਹੁੰਦਾ ਹੈ, ਅੱਖਾਂ ਝੁਕੀਆਂ ਹੋਈਆਂ ਹੁੰਦੀਆਂ ਨੇ, ਮੁਖ ਦੇ ਉੱਪਰ ਸ਼ਕਨ ਹੁੰਦਾ ਹੈ, ਇਸੇ ਪ੍ਰਕਾਰ ਮੋਢੇ ਝੁਕੇ ਹੋਏ ਹੁੰਦੇ ਨੇ, ਤੇ ਸਾਧ ਸੰਗਤ ਜੀ ਉਹ ਸੁੰਗੜ ਕੇ ਚੱਲਦਾ, ਤੇ ਜਿਹੜਾ ਇਨਸਾਨ ਖੁਸ਼ ਹੁੰਦਾ ਨਾ, ਸਿਰ ਉਸਦਾ ਉੱਠਿਆ ਹੁੰਦਾ, ਅੱਖਾਂ ਦੇ ਉੱਪਰ ਅੱਖਾਂ ਦੇ ਵਿੱਚ ਚਮਕ ਹੁੰਦੀ ਹੈ, ਚਿਹਰੇ ਦੇ ਉੱਪਰ ਲਾਲੀ ਹੁੰਦੀ ਹੈ, ਮੋਢੇ ਉਸਦੇ ਉੱਚੇ ਹੁੰਦੇ ਨੇ, ਤੇ ਫਿਰ ਬਾਹਾਂ ਚੌੜੀਆਂ ਕਰ ਕਰਕੇ ਖੁੱਲੀਆਂ ਕਰ ਕਰਕੇ ਤੁਰਦਾ ਹੈ। ਇਹ ਬੇਪਰਵਾਹੀ ਅਤੇ ਆਨੰਦ ਦੀ ਅਵਸਥਾ ਹੈ, ਇਹ ਮਨ ਦੇ ਸੁੱਖ ਦੀ ਅਵਸਥਾ ਨੂੰ ਪ੍ਰਗਟ ਕਰਨ ਵਾਲਾ ਸਰੀਰ ਦਾ ਚੱਕਰ ਚਿੰਨ੍ਹ ਹੈ, ਜਿਸ ਤੋਂ ਪਛਾਣਿਆ ਜਾਂਦਾ ਹੈ ਫਲਾਣਾ ਬੰਦਾ ਅੱਜ ਬੜੇ ਚਾਓ ਦੇ ਨਾਲ ਬੜੀ ਖੁਸ਼ੀ ਦੇ ਨਾਲ ਤੁਰਿਆ ਆਉਂਦਾ, ਅੱਜ ਬਾਹਾਂ ਮਾਰਦਾ ਤੁਰਿਆ ਆਉਂਦਾ। ਸੋ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਇਸ ਪ੍ਰਕਾਰ ਉੱਜਲ ਮੁੱਖ ਲੈ ਕਰਕੇ ਬੇਪਰਵਾਹੀ ਦੇ ਨਾਲ ਆਪਣੇ ਅੱਖਾਂ ਦੇ ਵਿੱਚ ਵਾਹਿਗੁਰੂ ਜੀ ਦੀ ਪ੍ਰਾਪਤੀ ਦੀ ਚਮਕ ਲੈ ਕਰਕੇ, ਦਰ ਤੇ ਪੁੱਗ ਜਾਣ ਦੀ ਚਮਕ ਲੈ ਕਰਕੇ, ਮਨ ਅਤੇ ਬੁੱਧ ਰੂਪੀ ਬਾਹਾਂ ਨੂੰ ਫੈਲਾ ਫੈਲਾ ਕਰਕੇ ਵਾਹਿਗੁਰੂ ਜੀ ਦੇ ਸਨਮੁਖ ਜਾਣਾ ਕਰੇਗਾ। ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹਨ,
1: ਤੂੰ ਹੈ ਦਾਤਾ ਸਭ ਸਦਾ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਐਸੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਨੀ, ਸਾਨੂੰ ਕਿਰਪਾ ਕਰਕੇ ਦੱਸੋ, ਹਰ ਜਸ ਉਚਾਰਨ ਕਰਕੇ ਦੱਸੋ ਜੀ, ਕਿਵੇਂ ਤਿਸ ਦਾ ਜਸ ਉਚਾਰੀਏ ਕਿ ਬੇਪਰਵਾਹ ਹੋ ਕਰਕੇ ਤਿਸ ਦੇ ਸਨਮੁਖ ਜਾਈਏ। ਤੇ ਹਜ਼ੂਰ ਫਰਮਾਉਂਦੇ ਹਨ,
1: ਤੂੰ ਹੈ ਦਾਤਾ ਸਭ ਸਦਾ।
0: ਭਾਈ ਤਿਸ ਵਾਹਿਗੁਰੂ ਜੀ ਦੀ ਇਵੇਂ ਸਿਫਤ ਕਰਦੇ ਰਹੀਏ, ਹਰੀ ਪਰਮੇਸ਼ਰ ਜੀ ਹਰ ਇੱਕ ਦੇ ਤਾਈਂ ਹਰਿਆ ਭਰਿਆ ਕਰਨੇ ਵਾਲੇ ਜੀ, ਹੇ ਹਰ ਹਰ ਇੱਕ ਦੇ ਦੁੱਖਾਂ ਨੂੰ ਹਰ ਲੈਣ ਵਾਲੇ ਪਰਮੇਸ਼ਰ ਜੀ, ਤੂੰ ਹੈ ਦਾਤਾ ਸਭ ਸਦਾ, ਤੂੰ ਆਪ ਜੀ ਸਾਰਿਆਂ ਦੇ ਦਾਤਾ ਰੂਪ, ਇੱਕ ਦਾਤਾ ਸਭ ਜਗਤ ਪਿਖਾਰੀਆ, ਅਥਵਾ ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਮਹਾਰਾਜ ਸਾਰਿਆਂ ਜੀਵਾਂ ਦੇ ਇੱਕ ਆਪ ਹੀ ਦਾਤਾ ਰੂਪ ਹੋ ਜੀਓ,
1: ਜੀਓ ਤੁਮਾਰੇ,
0: ਸਾਰੇ ਜੀਵ ਜੰਤ ਆਪ ਜੀ ਦੇ ਦਰ ਦੇ ਭਿਖਾਰੀ ਨੇ, ਆਪ ਜੀ ਦੇ ਦਰ ਦੇ ਮੰਗਤੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਸਰੀਰ ਦੇਣ ਵਾਲੇ ਆਪ, ਐਸਾ ਮਨੁੱਖਾ ਸਰੀਰ ਇਸ ਦੇਹੀ ਕਹੁ ਸਿਮਰ ਹੈ ਦੇਵ, ਜਿਸ ਨੂੰ ਦੇਵਤੇ ਵੀ ਚਾਹੁੰਦੇ ਨੇ, ਲੋਚਦੇ ਨੇ, ਤਰਸਦੇ ਨੇ ਕਿ ਸਾਨੂੰ ਮਨੁੱਖਾ ਦੇਹੀ ਮਿਲ ਜਾਵੇ। ਐਸੀ ਅਮੁੱਲਕ ਮਨੁੱਖਾ ਦੇਹੀ ਨੂੰ ਦੇਣ ਵਾਲੇ ਹੋ, ਜਿਸ ਦੀ ਸਰਦਾਰੀ 84 ਲੱਖ ਜੂਨੀਆਂ ਦੇ ਉੱਪਰ ਹੈ, ਜਿਸ ਮਨੁੱਖਾ ਜਨਮ ਨੂੰ ਪ੍ਰਾਪਤ ਕਰਕੇ ਹਾਥੀਆਂ ਨੂੰ, ਘੋੜਿਆਂ ਨੂੰ, ਸ਼ੇਰਾਂ ਨੂੰ, ਰਿਸ਼ਾਂ ਨੂੰ, ਸਭਨਾ ਜਾਨਵਰਾਂ ਨੂੰ ਵੀ ਵਸ ਦੇ ਵਿੱਚ ਕਰ ਲਈਦਾ ਹੈ, ਸਭਨਾ ਦੇ ਉੱਪਰ ਸਰਦਾਰੀ ਕਰਨ ਵਾਲਾ ਮਨੁੱਖਾ ਜਨਮ ਬਖਸ਼ਿਆ। ਮਹਾਰਾਜ ਫਿਰ ਆਪ ਜੀ ਨੇ ਸਵਾਸ ਬਖਸ਼ੇ, ਕਿਰਪਾ ਕਰਕੇ ਆਪ ਜੀ ਨੇ ਅਰੋਗਤਾ ਬਖਸ਼ੀ, ਆਪ ਜੀ ਨੇ ਮਾਤਾ ਪਿਤਾ ਬਖਸ਼ੇ, ਜੀਵਨ ਸਾਥੀ ਬਖਸ਼ਿਆ, ਸੰਤਾਨ ਬਖਸ਼ੀ, ਆਪ ਜੀਆਂ ਨੇ ਸਕੇ ਸੰਬੰਧੀ ਬਖਸ਼ੇ, ਆਪ ਜੀਆਂ ਨੇ 36 ਪ੍ਰਕਾਰ ਦੇ ਭੋਜਨ ਖਾਣ ਪੀਣ ਵਾਸਤੇ ਬਖਸ਼ੇ, ਛਕਣ ਵਾਸਤੇ ਜਲ ਤੇ ਦੁੱਧ ਵਰਗੇ ਪਦਾਰਥ ਦੇ ਦਿੱਤੇ। ਮਹਾਰਾਜ ਸੱਚੇ ਪਾਤਸ਼ਾਹ ਜੀ ਇਸੇ ਪ੍ਰਕਾਰ ਵਸਣ ਵਾਸਤੇ ਘਰ ਦਿੱਤਾ, ਗਰੀਬ ਨਿਵਾਜ, ਇਹ ਸਾਰੀਆਂ ਦਾਤਾਂ ਆਪ ਜੀਆਂ ਹੀ ਦੇਣੀਆਂ ਨੇ। ਮਹਾਰਾਜ ਆਪ ਜੀ ਐਸੇ ਦਾਤੇ ਹੋ, ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ, ਇਹ ਸਾਰੀਆਂ ਦਾਤਾਂ ਆਪ ਜੀ ਦੀਆਂ ਹੀ ਦਿੱਤੀਆਂ ਹੋਈਆਂ ਨੇ ਨਾ। ਖਾਣ ਪਾਣ ਪਹਿਰਾਨ ਆਪ ਹੀ ਦੇਣ ਵਾਲੇ ਹੋਣਾ, ਭੋਜਨ ਇਤਿਆਦਿਕ ਪਦਾਰਥਾਂ ਨੂੰ ਦੇਣ ਵਾਲੇ ਆਪ ਹੀ ਹੋਣਾ। ਮਹਾਰਾਜ ਪੇਟ ਦੇ ਅੰਦਰ ਜਠਰ ਅਗਨੀ ਪਾ ਕੇ ਨਾ ਇਸ ਨੂੰ ਹਜ਼ਮ ਕਰਨੇ ਦੀ ਸ਼ਕਤੀ ਵੀ ਆਪ ਹੀ ਪ੍ਰਦਾਨ ਕਰਦੇ ਹੋ। ਜਿਹੜੇ ਰੋਗੀ ਹੁੰਦੇ ਨੇ ਉਹ ਪਦਾਰਥ ਖਾ ਨਹੀਂ ਸਕਦੇ, ਖਾ ਲੈਣ 'ਤੇ ਹਜ਼ਮ ਨਹੀਂ ਹੁੰਦੇ। ਜਦੋਂ ਸਰੀਰ ਬਜ਼ੁਰਗ ਬੁਢਾਪੇ ਵਿੱਚ ਆ ਜਾਂਦਾ ਉਦੋਂ ਵੀ ਤਲੀਆਂ ਭਾਰੀਆਂ ਭੁੰਨੀਆਂ ਚੀਜ਼ਾਂ ਹਜ਼ਮ ਨਹੀਂ ਹੁੰਦੀਆਂ, ਪਰ ਮਹਾਰਾਜ ਆਪ ਜੀ ਨੇ ਕਿਰਪਾ ਕੀਤੀ ਹੈ ਨਾ, ਇਹਨਾਂ ਪਦਾਰਥਾਂ ਨੂੰ ਛਕਣ ਵਾਸਤੇ ਸਾਨੂੰ ਦੇਣਾ ਕੀਤੇ ਨੇ, ਚਿੱਥੜ ਚਬਾਉਣ ਵਾਸਤੇ ਦੰਦ ਦਿੱਤੇ ਨੇ, ਪੇਟ ਦੇ ਅੰਦਰ ਜਠਰ ਅਗਨੀ ਪਾ ਕੇ ਇਹਨਾਂ ਨੂੰ ਹਜ਼ਮ ਕਰਨੇ ਦੀ ਸ਼ਕਤੀ ਵੀ ਬਖਸ਼ੀ ਹੈ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਸਾਰਿਆਂ ਜੀਵਾਂ ਦੇ ਤਾਈਂ, ਸਾਰਿਆਂ ਪਦਾਰਥਾਂ ਦੇ ਦਾਤਾ ਆਪ, ਸਭ ਜੀਵ ਤੁਹਾਰੇ ਅਤੇ ਜਿੰਨੇ ਵੀ ਜੀਵ ਜੰਤੂ ਨਜ਼ਰ ਆਉਂਦੇ ਨੇ ਨਾ, ਇਹ ਸਾਰੇ ਆਪ ਜੀ ਨੇ ਪੈਦਾ ਕੀਤੇ ਨੇ। ਚਾਹੇ ਪਸ਼ੂ ਨੇ, ਪੰਛੀ ਨੇ, ਮਨੁੱਖ ਨੇ, ਇਸਤਰੀਆਂ ਨੇ, ਦੇਵੀਆਂ ਨੇ, ਦੇਵਤੇ ਨੇ, ਅਵਤਾਰ ਨੇ, ਪੈਗੰਬਰ ਨੇ, ਰਹਿਬਰ ਨੇ, ਜਕਸ਼ ਨੇ, ਕਿੰਦਰ ਨੇ, ਪਿਸਾਚ ਨੇ, ਮਹਾਰਾਜ ਆਪ ਜੀ ਤੋਂ ਬਿਨਾਂ ਕਿਸੇ ਹੋਰ ਨੇ ਤੇ ਕੋਈ ਰਚਨਾ ਨਹੀਂ ਕੀਤੀ ਨਾ। ਸਾਰੇ ਜੀਵ ਜੰਤੂਆਂ ਨੂੰ ਪੈਦਾ ਕਰਨ ਵਾਲੇ ਤੁਸੀਂ ਹੋ, ਇਹ ਸਾਰੇ ਜੀਵ ਜੰਤੂ ਤੁਹਾਡੇ ਹੀ ਪੈਦਾ ਕੀਤੇ ਹੋਏ, ਉਤਪੰਨ ਹੋਏ ਹਨ
1: ਜੀਓ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਸਾਰੇ ਜਿਹੜੇ ਗੁਰਮੁਖ ਜਾਣਦੇ, ਸੰਤ ਜਾਣਦੇ, ਭਗਤ ਜਾਣਦੇ, ਉੱਤਮ ਜਗਿਆਸੂ ਜਾਣਦੇ, ਸ੍ਰੇਸ਼ਟ ਅਧਿਕਾਰੀ ਨੇ, ਇਹ ਸਾਰੇ ਆਪ ਜੀ ਦੇ ਅੰਮ੍ਰਿਤ ਨਾਮ ਨੂੰ ਆਰਾਧਦੇ ਹਨ। ਮਹਾਰਾਜ ਜਿਵੇਂ ਸੰਤ ਭਗਤ ਆਪ ਜੀ ਦੇ ਨਾਮ ਨੂੰ ਆਰਾਧਦੇ ਨੇ ਨਾ, ਕਿਰਪਾ ਕਰਕੇ ਸਾਡੇ ਤਾਈਂ ਵੀ ਆਪਣਾ ਅੰਮ੍ਰਿਤਮਈ ਨਾਮ ਆਰਾਧਨੇ ਦੀ ਦਾਤ ਦੇਣਾ ਕਰੋ ਜੀ, ਸਾਨੂੰ ਵੀ ਆਪਣਾ ਜਸ ਬਖਸ਼ਿਸ਼ ਕਰਨਾ ਕਰੋ। ਹੇ ਪਿਆਰੇ ਪਰਮ ਪ੍ਰੇਮ ਦੇ ਆਸਪਦ ਰੂਪ ਵਾਹਿਗੁਰੂ ਜੀ, ਨਾਮ ਦਾ ਦਾਨ ਦੇਣਾ ਕਰੋ, ਅਸੀਂ ਵੀ ਆਪ ਜੀ ਨੂੰ ਰਾਤ ਦਿਨ ਆਰਾਧ ਦੇ ਰਹੀਏ। ਇਸੇ ਪ੍ਰਕਾਰ ਮਹਾਰਾਜ ਜਿੰਨੇ ਵੀ ਇਹ ਜੀਵ ਜੰਤੂ ਪੈਦਾ ਕੀਤੇ ਨੇ ਨਾ, ਇਹ ਸਾਰੇ ਆਪ ਜੀ ਦੇ ਨਾਮ ਦੀ ਆਰਾਧਨਾ ਕਰਦੇ ਨੇ। ਸਾਧ ਸੰਗਤ ਜੀ, ਆਰਾਧਦਿਆਂ ਆਰਾਧਦਿਆਂ ਇੱਕ ਐਸੀ ਅਵਸਥਾ ਪ੍ਰਾਪਤ ਹੋ ਜਾਂਦੀ ਏ ਜਿਸ ਦੇ ਵਿੱਚ ਨਾਮ ਤੋਂ ਬਿਨਾਂ ਹੋਰ ਕੁਝ ਸੁਣਾਈ ਨਹੀਂ ਦਿੰਦਾ, ਹਰ ਇੱਕ ਵਸਤੂ ਤੇ ਹਰ ਵਿੱਚ ਇੱਕ ਆਵਾਜ਼ ਦੇ ਵਿੱਚੋਂ ਨਾਮ ਹੀ ਸੁਣਾਈ ਦਿੰਦਾ ਹੈ। ਚਾਤ੍ਰਿਕ ਮੂਰ ਬੋਲਤ ਦਿਨ ਰਾਤੀ, ਸੁਨ ਕੰਨ ਹਰ ਕੀ ਘੋਰ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਹਰ ਇੱਕ ਵਸਤੂ ਦੇ ਵਿੱਚੋਂ ਨਾਮ ਹੀ ਸੁਣਾਈ ਦੇਣ ਲੱਗਦਾ, ਜਿਵੇਂ ਅੰਮ੍ਰਿਤ ਵੇਲੇ ਬਾਬੀਹਾ ਬੋਲਦਾ, ਚਿੜੀਆਂ ਅੰਮ੍ਰਿਤ ਵੇਲੇ ਉੱਠ ਜਾਂਦੀਆਂ ਨੇ ਤੇ ਚੂਕਦੀਆਂ ਨੇ, ਪੰਛੀ ਅੰਮ੍ਰਿਤ ਵੇਲੇ ਆਲਣੇ ਚੋਂ ਪਰਵਾਜ਼ ਭਰ ਜਾਂਦੇ ਨੇ, ਉਡਾਰੀ ਮਾਰਦੇ ਨੇ, ਇਵੇਂ ਤਿੱਤਰ ਨਾਮ ਦੇ ਪੰਛੀ ਦਾ ਵੀ ਸੁਭਾਅ ਹੁੰਦਾ ਹੈ, ਇਹ ਅੰਮ੍ਰਿਤ ਵੇਲੇ ਬੋਲਦਾ। ਸਾਧ ਸੰਗਤ ਜੀ, ਇੱਕ ਤਿੱਤਰ ਅੰਮ੍ਰਿਤ ਵੇਲੇ ਬੋਲ ਰਿਹਾ ਤੇ ਜਿਹੜਾ ਪਹਿਲਵਾਨ ਹੈ ਉਹ ਐਕਸਰਸਾਈਜ਼ ਕਰ ਰਿਹਾ, ਕਸਰਤ ਕਰ ਰਿਹਾ, ਦੌੜ ਲਾ ਰਿਹਾ। ਇੱਕ ਵਿਚਾਰਾ ਫੇਰੀ ਵਾਲਾ ਉਹ ਸਵੇਰੇ ਸਵੇਰੇ ਮੰਡੀ ਚੋਂ ਸਬਜ਼ੀ ਲੈਣ ਵਾਸਤੇ ਜਾ ਰਿਹਾ। ਇਸੇ ਪ੍ਰਕਾਰ ਇੱਕ ਕਸਾਈ ਹੈ ਜਿਹੜਾ ਮਰੇ ਹੋਏ ਪਸ਼ੂਆਂ ਨੂੰ ਲੋਕਾਂ ਦੇ ਘਰਾਂ ਚੋਂ ਚੁੱਕ ਕੇ ਹੱਡੇ ਰੋੜੀ ਵਿੱਚ ਲੈ ਕੇ ਜਾਂਦਾ ਤੇ ਉਹਨਾਂ ਦਾ ਚੰਮ ਲਾ ਕੇ ਵੇਚਦਾ। ਇੱਕ ਮਹਾਤਮਾ ਜੀ ਨੇ ਜਿਹੜੇ ਅੰਮ੍ਰਿਤ ਵੇਲੇ ਸੈਰ ਕਰਨ ਵਾਸਤੇ ਜਾ ਰਹੇ ਨੇ। ਇਸ ਪ੍ਰਕਾਰ ਸਾਧ ਸੰਗਤ ਜੀ, ਜਿਹੜਾ ਪਹਿਲਵਾਨ ਹੈ ਨਾ, ਉਸਨੇ ਤਿੱਤਰ ਦੀ ਆਵਾਜ਼ ਨੂੰ ਬੋਲੇ ਸੁਣਿਆ, ਜਦੋਂ ਤਿੱਤਰ ਬੋਲਿਆ ਤੇ ਪਹਿਲਵਾਨ ਨੇ ਸੁਣਿਆ ਤੇ ਪਹਿਲਵਾਨ ਕਹਿਣ ਲੱਗਾ, ਵੇਖੋ ਇਹ ਤਿੱਤਰ ਵੀ ਮੇਰੀ ਭਾਸ਼ਾ ਬੋਲਦਾ। ਦੂਜਿਆਂ ਨੇ ਪੁੱਛਿਆ ਕੀ ਬੋਲਦਾ, ਕਹਿਣ ਲੱਗਾ ਜੀ ਤਿੱਤਰ ਬੋਲਦਾ, ਖਾ ਘਿਓ ਕਰ ਕਸਰਤ, ਖਾ ਘਿਓ ਕਰ ਕਸਰਤ। ਤੇ ਜਿਹੜਾ ਸਬਜ਼ੀ ਵੇਚਣ ਵਾਲਾ ਸੀ ਕਹਿਣ ਲੱਗਾ, ਨਹੀਂ ਭਾਈ ਇਹ ਐਵੇਂ ਨਹੀਂ ਬੋਲਦਾ, ਇਹ ਤੇ ਮੇਰੀ ਭਾਸ਼ਾ ਬੋਲਦਾ ਜੀ, ਕੀ ਬੋਲਦਾ। ਉਹ ਕਹਿਣ ਲੱਗਾ ਤਿੱਤਰ ਬੋਲਦਾ ਸਾਗ ਪਾਲਕ ਅਦਰਕ, ਸਾਗ ਪਾਲਕ ਅਦਰਕ। ਤੇ ਜਿਹੜਾ ਕਸਾਈ ਸੀ ਉਹ ਕਹਿਣ ਲੱਗਾ, ਨਹੀਂ ਭਾਈ ਇਹ ਤੁਹਾਡੀ ਨਹੀਂ ਮੇਰੀ ਭਾਸ਼ਾ ਬੋਲਦਾ ਜੀ, ਕੀ ਬੋਲਦਾ। ਕਸਾਈ ਕਹਿਣ ਲੱਗਾ ਇਹ ਬੋਲਦਾ ਸਿਰੀਆਂ ਖਰੌੜੇ ਅੱਡ ਰੱਖ, ਸਿਰੀਆਂ ਖਰੌੜੇ ਅੱਡ ਰੱਖ। ਹੁਣ ਕਸਾਈ ਆਪਣੀ ਭਾਸ਼ਾ ਮਨਾਉਣੀ ਚਾਹੁੰਦਾ, ਸਬਜ਼ੀ ਵੇਚਣ ਵਾਲਾ ਆਪਣੀ ਗੱਲ ਮਨਾਉਣੀ ਚਾਹੁੰਦਾ, ਪਰ ਪਹਿਲਵਾਨ ਦੋਵਾਂ ਤੋਂ ਤਕੜਾ ਉਹ ਆਪਣੀ ਗੱਲ ਮਨਾਉਣੀ ਚਾਹੁੰਦਾ। ਹੁਣ ਦੋਵਾਂ ਦਾ ਪਹਿਲਵਾਨ ਅੱਗੇ ਵਸ ਨਹੀਂ ਚੱਲਦਾ, ਪਰ ਹੱਠ ਵੀ ਹਾਰਦੇ ਨਹੀਂ। ਕਹਿੰਦੇ ਕਿਸੇ ਸਮਝਦਾਰ ਕਿਸੇ ਸੱਤ ਪੁਰਸ਼ ਤੋਂ ਪੁੱਛ ਲਈਏ। ਸਾਹਮਣੇ ਮਹਾਤਮਾ ਜੀ ਮਿਲ ਪਏ, ਨਿਰਣਾ ਕਰਨਾ ਚਾਹਿਆ, ਮਹਾਤਮਾ ਜੀ ਤੁਸੀਂ ਦੱਸੋ ਇੱਕ ਤਿੱਤਰ ਕੀ ਬੋਲਦਾ। ਪਹਿਲਵਾਨ ਕਹਿੰਦਾ ਮੈਂ ਇਹਨਾਂ ਮੂਰਖਾਂ ਨੂੰ ਕਹਿੰਦਾ ਕਿ ਤਿੱਤਰ ਬੋਲ ਰਿਹਾ ਖਾ ਘਿਓ ਕਰ ਕਸਰਤ, ਇਹ ਮੰਨਦੇ ਹੀ ਨਹੀਂ। ਕਸਾਈ ਕਹਿੰਦਾ ਜੀ ਮੈਂ ਇਹਨਾਂ ਨੂੰ ਦੱਸਿਆ ਇਹ ਬੋਲਦਾ ਸਰੀਆਂ ਖਰੌੜੇ ਅੱਡ ਰੱਖ, ਇਹ ਮੰਨਦੇ ਹੀ ਨਹੀਂ। ਸਬਜ਼ੀ ਵਾਲਾ ਬੋਲਿਆ ਮੈਂ ਕਹੀ ਜਾਂਦਾ ਕਿੰਨੀ ਵਾਰ ਇਹਨਾਂ ਨੂੰ ਦੱਸਿਆ ਤਿੱਤਰ ਬੋਲਦਾ ਸਾਗ ਪਾਲਕ ਅਦਰਕ, ਪਰ ਇਹ ਮੰਨਦੇ ਹੀ ਨਹੀਂ। ਮਹਾਤਮਾ ਜੀ ਤੁਸੀਂ ਦੱਸੋ ਇਹ ਤਿੱਤਰ ਬੋਲਦਾ ਕੀ ਹੈ। ਤੇ ਸਾਧ ਸੰਗਤ ਜੀ ਫਿਰ ਮਹਾਤਮਾ ਜੀ ਨੇ ਦੱਸਿਆ, ਕਹਿਣ ਲੱਗੇ ਭਾਈ ਅੰਮ੍ਰਿਤ ਵੇਲਾ ਨਾਮ ਜਪਣ ਦਾ ਹੈ, ਸਾਰੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਨੇ। ਇਹ ਤਿੱਤਰ ਵੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰ ਰਿਹਾ। ਤਿੱਤਰ ਬੋਲ ਰਿਹਾ, ਸੁਬਹਾਨ ਤੇਰੀ ਕੁਦਰਤ, ਸੁਬਹਾਨ ਤੇਰੀ ਕੁਦਰਤ, ਸੁਬਹਾਨ ਤੇਰੀ ਕੁਦਰਤ। ਇਹ ਤਿੱਤਰ ਹਰੀ ਜੀ ਦਾ ਜਸ ਕਰ ਰਿਹਾ। ਸਾਧ ਸੰਗਤ ਜੀ, ਇਹ ਮਹਾਤਮਾ ਜਨਾਂ ਦੀ ਅਵਸਥਾ ਹੁੰਦੀ ਹੈ, ਹਰ ਇੱਕ ਆਵਾਜ਼ ਦੇ ਵਿੱਚੋਂ ਨਾਮ ਹੀ ਸੁਣਨਾ। ਜਿਵੇਂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਏਮਨਾਬਾਦ ਦੇ 30,000 ਲੋਕਾਂ ਨੂੰ ਕੈਦ ਚੋਂ ਛਡਾਉਣ ਵਾਸਤੇ ਕੌਤਕ ਰਚਿਆ ਨਾ, ਆਪਣੇ ਆਪ ਨੂੰ ਬਾਬਰ ਦੀ ਕੈਦ ਵਿੱਚ ਪਾਇਆ, ਪੀਸਣ ਵਾਸਤੇ ਦਾਣੇ ਦਿੱਤੇ ਗਏ ਸਾਰੇ ਕੈਦੀਆਂ ਨੂੰ, ਆਪ ਜੀ ਦੇ ਅੱਗੇ ਵੀ ਚੱਕੀਆਂ ਰੱਖ ਦਿੱਤੀਆਂ, ਜੀ ਇਸ ਪੀਸਣ ਨੂੰ ਪੀਸੋ। ਤੇ ਗੁਰੂ ਨਾਨਕ ਦੇਵ ਸਾਹਿਬ ਜੀ ਬਚਨ ਕਰਦੇ ਨੇ, ਸਤ ਕਰਤਾਰ, ਸਤ ਕਰਤਾਰ, ਸਤ ਕਰਤਾਰ, ਤੇ ਚੱਕੀਆਂ ਆਪਣੇ ਆਪ ਚੱਲਣ ਲੱਗੀਆਂ, ਦਾਣੇ ਆਪਣੇ ਆਪ ਪੈਣ ਲੱਗੇ, ਦਾਣੇ ਆਪੇ ਪਈ ਜਾਂਦੇ ਨੇ, ਚੱਕੀਆਂ ਆਪੇ ਘੁੰਮਦੀਆਂ ਨੇ, ਪਰ ਆਟਾ ਨਹੀਂ ਨਿਕਲਦਾ। ਜਾ ਕਰਕੇ ਬਾਬਰ ਨੂੰ ਪਹਿਰੇਦਾਰਾਂ ਨੇ ਦੱਸਿਆ, ਮਹਾਰਾਜ ਗਲਤੀ ਦੇ ਨਾਲ ਐਸੇ ਫਕੀਰਾਂ ਨੂੰ ਕੈਦ 'ਚ ਪਾ ਲਿਆ, ਜਿਹੜੇ ਕਰਾਮਾਤੀ ਨੇ, ਆ ਕੇ ਦੇਖੋ ਤਾਂ ਸਹੀ। ਬਾਬਰ ਨੇ ਜਦੋਂ ਆ ਕਰਕੇ ਦੇਖਿਆ ਨਾ, ਤੇ ਸਾਧ ਸੰਗਤ ਜੀ ਫਿਰ ਕੀ ਸੁਣਾਈ ਦਿੱਤਾ, ਵਿਦਵਾਨ ਜਨਾਂ ਨੇ ਲਿਖਿਆ, ਚੱਕੀਆਂ ਤਾਂ ਬੋਲਣ ਸਤ ਕਰਤਾਰ, ਇੱਕ ਮਸਤਾਨਾ ਜੋਗੀ। ਇੱਕ ਨਾਮ ਦੀ ਮਸਤੀ ਵਿੱਚ ਜੁੜੇ ਹੋਏ ਜੋਗੀ ਪੁਰਖ ਨੂੰ, ਅਭੇਦ ਪੁਰਖ ਪਰਮੇਸ਼ਰ ਸਵਰੂਪ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਕੈਦ ਵਿੱਚ ਪਾ ਲਿਆ, ਉਹਨਾਂ ਦੀਆਂ ਚੱਕੀਆਂ ਵੀ ਸਤ ਕਰਤਾਰ, ਸਤ ਕਰਤਾਰ, ਸਤ ਕਰਤਾਰ ਬੋਲਦੀਆਂ ਨੇ। ਐਸੀ ਅਵਸਥਾ ਬਣ ਜਾਂਦੀ ਹੈ ਸਾਧ ਸੰਗਤ ਜੀ, ਜਿੱਥੇ ਜਾ ਕਰਕੇ ਹਰ ਇੱਕ ਨਾਮ ਦੇ ਵਿੱਚ, ਹਰ ਇੱਕ ਵਸਤੂ 'ਚੋਂ ਨਾਮ ਹੀ ਸੁਣਾਈ ਦਿੰਦਾ। ਪਾਣੀ ਦੀ ਕਲ ਕਲ ਦੇ ਵਿੱਚੋਂ ਵੀ ਨਾਮ ਹੀ ਸੁਣਾਈ ਦਿੰਦਾ, ਹਵਾ ਦੀ ਸਰਰ ਸਰਰ ਦੇ ਵਿੱਚੋਂ ਵੀ ਸਾਧ ਸੰਗਤ ਜੀ ਨਾਮ ਹੀ ਸੁਣਾਈ ਦਿੰਦਾ, ਆਕਾਸ਼ ਦੇ ਸੁੰਨ ਪੁਣੇ 'ਚੋਂ ਛੂ ਛੂ ਦੀ ਆਵਾਜ਼ ਦੇ ਵਿੱਚੋਂ ਵੀ ਨਾਮ ਹੀ ਸੁਣਾਈ ਦਿੰਦਾ। ਕੋਈ ਇਸਤਰੀ ਬੋਲੇ, ਪੁਰਖ ਬੋਲੇ, ਪਸ਼ੂ ਪੰਛੀ ਜਾਨਵਰ ਬੋਲੇ, ਹਰ ਇੱਕ ਵਸਤੂ ਦੇ ਵਿੱਚੋਂ ਨਾਮ ਹੀ ਸੁਣਾਈ ਦਿੰਦਾ ਹੈ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ, ਮਹਾਰਾਜ ਜਿਨ੍ਹਾਂ ਨੂੰ ਆਪ ਜੀ ਨੇ ਕਿਰਪਾ ਕਰਕੇ ਬ੍ਰਹਮ ਨੇਸ਼ਟੀ ਬ੍ਰਹਮ ਸਰੋਤਰੀ ਬਣਾ ਦਿੱਤਾ ਨਾ, ਸਭ ਤੋਧੈ ਨੂੰ ਆਰਾਧ ਦੇ, ਉਹਨਾਂ ਨੂੰ ਐਸੀ ਪ੍ਰਤੀਤ ਬਣ ਆਉਂਦੀ ਏ, ਇਹ ਪੰਜੇ ਤੱਤ ਤੇ ਪੰਜੇ ਤੱਤਾਂ ਤੋਂ ਰਚੇ ਹੋਏ ਜਿਤਨੇ ਵੀ ਖੰਡ ਬ੍ਰਹਿਮੰਡ ਨੇ ਨਾ, ਮਹਾਰਾਜ ਸਾਰਿਆਂ ਜੀਵਾਂ ਦੇ ਸਹਿਤ ਇੱਕ ਆਪ ਜੀ ਦੇ ਹੀ ਅੰਮ੍ਰਿਤ ਨਾਮ ਨੂੰ ਆਰਾਧ ਦੇ ਹਨ।
1: ਦਾਨ ਦੇ ਆਰਾਧ ਦੇ, ਦਾਨ ਦੇ ਪਿਆਰੇ
0: ਮਹਾਰਾਜ, ਜਿਸ ਆਪ ਜੀ ਦੇ ਅੰਮ੍ਰਿਤ ਨਾਮ ਨੂੰ ਸਾਰੇ ਜੀਵ ਆਰਾਧਦੇ ਨੇ ਨਾ, ਉਸ ਅੰਮ੍ਰਿਤ ਨਾਮ ਦੇ ਆਰਾਧਨਾ ਕਰਨੇ ਦੀ ਦਾਤ ਸਾਡੇ ਤਾਂ ਵੀ ਦੇ ਦੇਣਾ ਕਰੋ, ਨਾਮ ਦੁਆਰਾ ਆਰਾਧਨਾ ਕਰੀਏ ਮਹਾਰਾਜ। ਦਾਤਾ ਜੀ, ਇਹ ਨਾਮ ਦਾ ਦਾਤ, ਇਹ ਨਾਮ ਦੀ ਦਾਤ ਸਾਡੀ ਸ਼ਰਧਾ ਵਿਸ਼ਿਸ਼ਟ ਝੋਲੀ ਦੇ ਅੰਦਰ ਪਾ ਦੇਣਾ ਕਰੋ ਮਹਾਰਾਜ। ਅਸੀਂ ਆਪ ਜੀ ਦੇ ਦਰ ਦੇ ਮਿਰਾਸੀ, ਆਪ ਜੀ ਦੇ ਦਰ ਦੇ ਡੂਮ ਹਾਂ ਮਹਾਰਾਜ। ਆਪ ਜੀ ਸਾਡੇ ਜਜਮਾਨ ਰੂਪ ਹੋ, ਕਰਤਾ ਤੂੰ ਮੇਰਾ ਜਜਮਾਨ, ਇੱਕ ਦੱਖਣਾ ਹਉ

0: ਤੇ ਅਰਦਾਸਾਂ ਬੇਨਤੀਆਂ ਕਰੀਏ ਤੇ ਕੀ ਸੱਚਮੁੱਚੀ ਦਾਨ ਮਿਲ ਜਾਂਦਾ ਨਾਮ ਦਾ। ਹਜ਼ੂਰ ਫਰਮਾਉਂਦੇ ਨੇ ਭਾਈ ਪਰਮ ਪਿਤਾ ਪਰਮੇਸ਼ਰ ਵਾਹਿਗੁਰੂ ਜੀ ਤਾਂ ਐਸੇ ਦਾਤੇ ਨੇ ਜਿਨ੍ਹਾਂ ਨੇ ਸ੍ਰਿਸ਼ਟੀ ਦੀ ਪੁਕਾਰ ਸੁਣੀ, ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਜਦੋਂ ਧਰਮ ਧਰਤੀ ਨੇ ਪੁਕਾਰ ਕੀਤੀ ਨਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਹਰ ਦਾਤਾ ਦਾ ਤਾਰ ਹੱਥ ਕੱਢਿਆ। ਹਰੀ ਪ੍ਰਭੂ ਪਰਮੇਸ਼ਰ ਦਾਤਾ ਦਾਤਾ ਦੇਣ ਵਾਲੇ ਦਾਤਾਰ ਜੀ ਨੇ ਕਿਰਪਾ ਰੂਪੀ ਹੱਥ ਆਸ਼ੀਰਵਾਦ ਦੇਣ ਵਾਸਤੇ ਕੱਢਿਆ
1: ਸਾਰੇ,
0: ਆਪ ਹੀ ਕਿਰਪਾ ਕੀਤੀ ਨਿਰਗੁਣ ਤੋਂ ਸਰਗੁਣ ਰੂਪ ਹੋ ਕਰਕੇ ਗੁਰੂ ਨਾਨਕ ਦੇਵ ਸਾਹਿਬ ਜੀ ਹੋ ਕਰਕੇ ਧਰਤੀ ਦੇ ਉੱਪਰ ਅਵਤਾਰ ਧਾਰਿਆ ਤੇ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ ਕਿਰਪਾ ਰੂਪੀ ਬੱਦਲ ਹੋ ਕਰਕੇ ਮੀਂਹ ਹੋ ਬੁੱਠਾ ਨਾਮ ਰੂਪੀ ਮੀਂਹ ਸਾਰੀ ਦੁਨੀਆਂ ਦੇ ਉੱਪਰ ਵਰਸਾ ਦਿੱਤਾ। ਨਾਮ ਰੂਪੀ ਵਰਖਾ ਸਾਰੇ ਸੰਸਾਰ ਦੇ ਉੱਪਰ ਕੀਤੀ ਹੈ। ਸਾਧ ਸੰਗਤ ਜੀ ਇਕੱਲੇ ਭਾਰਤ ਵਰਸ਼ ਹੀ ਨਹੀਂ, ਕਿੰਨਿਆਂ ਹੀ ਦੇਸ਼ਾਂ ਦੇ ਵਿੱਚ ਜਾ ਕਰਕੇ ਸਗਲ ਪ੍ਰਿਥਵੀ ਮੰਡਲ ਦੇ ਉੱਪਰ ਵਿਚਰ ਕਰਕੇ ਸਾਰਿਆਂ ਜੀਵਾਂ ਦੇ ਤਾਂ ਹੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ ਅੰਮ੍ਰਿਤ ਨਾਮ ਜਪਾਵਣਾ ਕੀਤਾ ਸਾਰੇ ਜੀਵਾਂ ਦੇ ਤਾਂ ਹੀ। ਇਵੇਂ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ ਕਿਰਪਾ ਦੇ ਬੱਦਲ ਰੂਪ ਹੋ ਕਰਕੇ ਸਾਰੀ ਸ੍ਰਿਸ਼ਟੀ ਦੇ ਉੱਪਰ ਅੰਮ੍ਰਿਤ ਨਾਮ ਦੀ ਵਰਖਾ ਕੀਤੀ ਹੈ। ਸਾਧ ਸੰਗਤ ਜੀ ਜਿਹੜੇ ਸਿੱਧ ਪਹਾੜਾਂ ਦੇ ਉੱਪਰ ਪਰਬਤਾਂ ਦੇ ਉੱਪਰ ਸੁਮੇਰ ਪਰਬਤ ਦੇ ਉੱਪਰ ਜਾ ਚੜ ਬੈਠੇ ਸਨ ਨਾ, ਉਹਨਾਂ ਨੂੰ ਵੀ ਜਾ ਕਰਕੇ ਨਾਮ ਦੀ ਵਰਖਾ ਕਰਕੇ ਅੰਮ੍ਰਿਤ ਨਾਮ ਦੇ ਜਪ ਦਾ ਉਪਦੇਸ਼ ਦੇਣਾ ਕੀਤਾ। ਜਿਹੜੇ ਸੱਜਣ ਠੱਗ ਵਰਗੇ, ਭੂਮੀਏ ਚੋਰ ਵਰਗੇ, ਲਾਜ ਬਰਦ ਰਾਜੇ ਵਰਗੇ ਤੇ ਦੇਵਲੂਤ ਦੈਂਤ ਵਰਗੇ ਰੱਬ ਨੂੰ ਭੁੱਲ ਚੁੱਕੇ ਸਨ ਨਾ, ਉਹਨਾਂ ਸਾਰਿਆਂ ਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਨਾਮ ਜਪਾਇਆ ਹੈ। ਇਸੇ ਪ੍ਰਕਾਰ ਕਿਰਤੀਆਂ ਨੂੰ, ਨੇਮੀਆਂ ਨੂੰ, ਪ੍ਰੇਮੀਆਂ ਨੂੰ, ਸਾਧੂਆਂ ਨੂੰ, ਸੰਤਾਂ ਨੂੰ, ਸੂਫੀਆਂ ਨੂੰ, ਭਗਤਾਂ ਨੂੰ, ਜਗਿਆਸਗਾਂ ਨੂੰ, ਅਧਿਕਾਰੀਆਂ ਨੂੰ, ਅਣ ਅਧਿਕਾਰੀਆਂ ਨੂੰ, ਪਾਪੀਆਂ ਨੂੰ, ਪੁੰਨੀਆਂ ਨੂੰ, ਚੋਰਾਂ ਨੂੰ, ਠੱਗਾਂ ਨੂੰ, ਸਾਰਿਆਂ ਨੂੰ ਉਪਦੇਸ਼ ਦੇ ਕਰਕੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਾਮ ਦੁਆਰਾ ਤਾਰਿਆ ਹੈ। ਹਜ਼ੂਰ ਫਰਮਾਉਂਦੇ ਨੇ ਭਾਈ ਇਸ ਪ੍ਰਕਾਰ ਮੀਹ ਓਠਾ ਸਹਿ ਸਾਰੇ, ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਿਰਪਾ ਦੇ ਬੱਦਲ ਰੂਪ ਹੋ ਕਰਕੇ ਕੁੱਲ ਦੁਨੀਆਂ ਦੇ ਉੱਪਰ ਨਾਮ ਦੀ ਵਰਖਾ ਹੀ ਕਰ ਦਿੱਤੀ ਹੈ, ਮੀਂਹ ਹੀ ਪਾ ਦਿੱਤਾ ਹੈ।
1: ਜੰਮਿਆ ਖੇਤੀ ਪਹਾਓ ਕਰ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਤੱਖ ਮੀਂਹ ਪਵੇ ਤੇ ਫਸਲਾਂ ਉੱਗਦੀਆਂ ਨੇ, ਪੁੰਗਰਦੀਆਂ ਨੇ, ਲਹਿਰਾ ਉੱਠਦੀਆਂ ਨੇ, ਫਲ ਲੱਗਦਾ। ਤੇ ਜਦੋਂ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਦੇ ਬੱਦਲ ਹੋ ਕਰਕੇ ਨਾਮ ਦਾ ਮੀਂਹ ਪਾਇਆ ਤੇ ਫਿਰ ਫਲ ਕਿਹੜਾ ਮਿਲਿਆ, ਫਸਲਾਂ ਕਿਹੜੀਆਂ ਉੱਗੀਆਂ ਨੇ? ਤੇ ਸਤਿਗੁਰੂ ਜੀ ਬਚਨ ਕਰਦੇ ਨੇ ਅੰਨ ਜੰਮਿਆ, ਭਾਈ ਨਾਮ ਰੂਪੀ ਅੰਨ ਜੰਮਿਆ ਹੈ। ਮਹਾਰਾਜ ਕਿੱਥੇ ਜੰਮਿਆ, ਇਸ ਨਾਮ ਰੂਪੀ ਅੰਨ ਦੀ ਖੇਤੀ ਕਿੱਥੇ ਹੋਈ ਹੈ? ਹਜ਼ੂਰ ਫਰਮਾਉਂਦੇ ਨੇ ਖੇਤੀ ਭਾਉ ਕਰ, ਜਿਹੜਾ ਭਾਉ ਕਰ ਪਿਆਰ ਕਰਕੇ, ਪਿਆਰ ਦੇ ਨਾਲ ਪਰਮੇਸ਼ਰ ਜੀ ਦਾ ਨਾਮ ਜਪਣਾ, ਜੋ ਬੋਲਣਾ ਬੁਲਾਉਣਾ ਹੈ ਸਤਨਾਮ
1: ਸ੍ਰੀ
0: ਵਾਹਿਗੁਰੂ, ਇਹੀ ਉਹੀ ਸਰੀਰ ਰੂਪੀ ਖੇਤ ਦੇ ਅੰਦਰ ਨਾਮ ਰੂਪੀ ਬੀਜ ਦਾ ਬੀਜਣਾ ਹੈ। ਤੇ ਹਜ਼ੂਰ ਬਚਨ ਕਰਦੇ ਨੇ ਅੰਨ ਜੰਮਿਆ, ਇਹ ਨਾਮ ਰੂਪੀ ਅੰਨ ਜੰਮਿਆ ਹੈ, ਉੱਗਿਆ ਹੈ, ਸਹਿਤ ਗਿਆਨ ਫਲ ਦੇ ਹੋਇਆ, ਜਿਸ ਤੋਂ ਬ੍ਰਹਮ ਗਿਆਨ ਰੂਪੀ ਫਲ ਪ੍ਰਾਪਤ ਹੋਇਆ ਉਹਨਾਂ ਨੂੰ ਪ੍ਰਾਪਤ ਹੋਇਆ, ਜਿਨ੍ਹਾਂ ਨੇ ਆਪਣੇ ਸਰੀਰ ਦੇ ਅੰਦਰ ਅਥਵਾ ਮਨ ਦੇ ਅੰਦਰ ਪ੍ਰੇਮ ਦੇ ਨਾਲ ਨਾਮ ਰੂਪੀ ਬੀਜ ਨੂੰ ਬੀਜਿਆ, ਅਰਥਾਤ ਸ਼ਰਧਾ ਵਿਸ਼ਿਸ਼ਟ ਹਿਰਦੇ ਦੇ ਨਾਲ ਵਾਹਿਗੁਰੂ ਜੀ ਦੇ ਨਾਮ ਨੂੰ ਜਪਿਆ ਹੈ ਪਿਆਰ ਕਰਕੇ।
1: ਨਾਮ ਸਮਾਰੇ
0: ਸਾਚ ਕਹੋ ਸੁਨ ਲੇ ਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਭਾਈ ਜਿਨ੍ਹਾਂ ਨੇ ਇਹ ਨਾਮ ਰੂਪੀ ਖੇਤੀ ਕੀਤੀ ਇਹ ਨਾ ਹਰ ਨਾਮ ਸੰਭਾਰੇ, ਜਿਵੇਂ ਕਿਸਾਨ ਖੇਤੀ ਬੀਜਦਾ ਤੇ ਖੇਤੀ ਦੇ ਚੁਪੇਰੇ ਵਾੜ ਲਾਉਂਦਾ ਨਾ, ਪਸ਼ੂਆਂ ਤੋਂ ਬਚਾਉਣ ਵਾਸਤੇ, ਹਰਿਆ ਪਸ਼ੂਆਂ ਤੋਂ ਬਚਾਉਣ ਵਾਸਤੇ, ਜੰਗਲੀ ਜਾਨਵਰਾਂ ਤੋਂ ਬਚਾਉਣ ਵਾਸਤੇ ਵਾੜ ਕਰ ਦਿੰਦਾ। ਇਸੇ ਪ੍ਰਕਾਰ ਸਤ ਸੰਤੋਖ ਦਇਆ ਧਰਮ ਵਿਚਾਰ ਦੀ ਵਾੜ ਕਰਕੇ ਇਸ ਖੇਤੀ ਨੂੰ ਗੁਰਮੁਖ ਜਾਨਾ ਨੇ ਗੁਰੂ ਉਪਦੇਸ਼ ਦੁਆਰਾ ਸੰਭਾਰੇ ਸੰਭਾਲਿਆ ਹੈ ਹਰ ਨਾਮ ਸੰਭਾਰੇ। ਭਾਈ ਐਵੇਂ ਹਰੀ ਨਾਮ ਦੀ ਖੇਤੀ ਨੂੰ ਹਿਰਦੇ ਰੂਪੀ, ਹਿਰਦੇ ਰੂਪੀ ਅਥਵਾ ਸਰੀਰ ਰੂਪੀ ਪੈਲੀ ਵਿੱਚ ਸੰਭਾਲਿਆ ਹੈ।
1: ਨਾਨਕ ਮੰਗਾ ਦਾਨ ਪ੍ਰਭ,
0: ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ ਭਾਈ ਇਸ ਕਰਕੇ ਬੇਨਤੀਆਂ ਕਰੋ, ਮਹਾਰਾਜ ਅਸੀਂ ਆਪ ਜੀ ਦੇ ਜਨ ਰੂਪ ਹੋ ਕਰਕੇ ਆਪ ਜੀ ਦੇ ਦਰ ਤੋਂ ਨਾਮ ਦੀ ਦਾਤ ਮੰਗਣਾ ਕਰਦੇ ਹਾਂ। ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ, ਮਹਾਰਾਜ ਕਿਰਪਾ ਕਰਕੇ ਅੰਮ੍ਰਿਤ ਨਾਮ ਦੀ ਦਾਤ ਦੇਣਾ ਕਰੋ, ਇਹ ਦਾਨ ਸਾਡੀ ਝੋਲੀ ਵਿੱਚ ਪਾ ਦਿਓ।
1: ਹਰ ਨਾਮ ਆਧਾਰੇ
0: ਹਰੀ ਪ੍ਰਭੂ ਪਰਮੇਸ਼ਰ ਸਰਵ ਕਲਾ ਸਮਰੱਥ ਜੀ ਸਾਰੇ ਜੀਵ ਜੰਤੂ ਤੇ ਕਰੋੜਾਂ ਬ੍ਰਹਿਮੰਡਾਂ ਨੂੰ ਆਪ ਜੀ ਦੇ ਨਾਮ ਦਾ ਆਸਰਾ ਹੈ। ਨਾਮ ਦੇ ਆਸਰੇ ਕਰਕੇ ਸਾਰੇ ਖੰਡ ਬ੍ਰਹਿਮੰਡ ਆਪ ਜੀ ਨੇ ਟਿਕਾਏ ਨੇ। ਮਹਾਰਾਜ ਸਾਨੂੰ ਮਨ ਬਾਣੀ ਸਰੀਰ ਕਰਕੇ ਆਪ ਜੀ ਦੇ ਨਾਮ ਦਾ ਹੀ ਆਸਰਾ ਹੈ। ਕਿਰਪਾ ਕਰਕੇ ਇਸ ਅੰਮ੍ਰਿਤ ਨਾਮ ਨੂੰ ਸਵਾਸ ਸਵਾਸ ਸਾਨੂੰ ਬਖਸ਼ਦੇ ਰਹੋ ਕਿ ਗੁਰਮੁਖ ਰੋਮ ਰੋਮ ਹਰ ਧਿਆਵੈ ਦੇ ਬਚਨਾਂ ਦੇ ਅਨੁਸਾਰ ਸਵਾਸ ਸਾਹ ਦੇ ਨਾਲ ਤੇ ਰੋਮ ਰੋਮ ਦੇ ਨਾਲ ਆਪ ਜੀ ਦੇ ਅੰਮ੍ਰਿਤ ਨਾਮ ਨੂੰ ਧਿਆਉਂਦੇ ਰਹੀਏ। ਇੱਕ ਨਾਮ ਹੀ ਸਾਡੇ ਮਨ ਬਾਣੀ ਸਰੀਰ ਦਾ ਆਸਰਾ ਹੈ। ਪੌੜੀ ਦੁਆਰਾ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ,
1: ਮਨ ਕੀ ਪੂਰੀ
0: ਹੈ। ਫਿਰ ਪੁੱਛਣਾ ਕੀਤਾ, ਮਹਾਰਾਜ ਨਾਮ ਜਪਣ ਦੇ ਨਾਲ ਮਿਲਦਾ ਕੀ ਹੈ? ਤੇ ਹਜ਼ੂਰ ਫਰਮਾਉਂਦੇ ਨੇ, ਭਾਈ ਇਹ ਪੁੱਛੋ ਮਿਲਦਾ ਕੀ ਨਹੀਂ ਹੈ, ਕਿਹੜੀ ਉਹ ਵਸਤੂ ਹੈ ਜਿਹੜੀ ਨਾਮ ਜਪਣ ਵਾਲਿਆਂ ਨੂੰ ਨਹੀਂ ਮਿਲਦੀ? ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ। ਭਾਈ ਲੋਕ ਦੇ ਸੁੱਖ ਪਰ ਲੋਕ ਦੇ ਸੁੱਖ ਸਾਰੀਆਂ ਇੱਛਾ ਪੂਰੀਆਂ ਹੋ ਜਾਂਦੀਆਂ ਨੇ। ਇੱਛਾ ਮਨ ਕੀ ਪੂਰੀ ਹੈ, ਮਨ ਦੀਆਂ ਸਾਰੀਆਂ ਸ਼ੁਭ ਇੱਛਾਵਾਂ ਸ਼ੁਭ ਸੰਕਲਪ ਪੂਰੇ ਹੋ ਜਾਂਦੇ ਹਨ। ਸੁੱਖਾਂ ਦੇ ਸਾਗਰ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਪਿਆਰ ਦੇ ਨਾਲ ਜਪਦੇ ਰਹਿਣ ਦੇ ਨਾਲ, ਜਿਨ੍ਹਾਂ ਨੇ ਅੰਮ੍ਰਿਤ ਨਾਮ ਨੂੰ ਪਿਆਰ ਨਾਲ ਜਪਿਆ ਸਾਰੇ ਪਦਾਰਥ ਉਹਨਾਂ ਦੇ ਪਿੱਛੇ ਪਿੱਛੇ ਹੋ ਚੱਲਦੇ ਨੇ। ਸਾਧ ਸੰਗਤ ਜੀ, ਸੰਤ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਕਲੇਰਾਂ ਵਾਲਿਆਂ ਦਾ ਬਚਨ ਹੈ, ਜਿਵੇਂ ਸੂਰਜ ਵੱਲ ਪਿੱਠ ਕਰਕੇ ਚੱਲੀਏ ਪਰਛਾਵਾਂ ਅੱਗੇ ਦੌੜਦਾ ਨਾ, ਜੇ ਗੁਰੂ ਵੱਲ ਪਿੱਠ ਕਰ ਲਈਏ ਦੁਨੀਆਂ ਦੇ ਪਦਾਰਥ ਅੱਗੇ ਅੱਗੇ ਦੌੜਦੇ ਨੇ, ਪਰ ਜੇ ਸੂਰਜ ਵੱਲ ਨੂੰ ਮੁੱਖ ਕਰਕੇ ਚੱਲੀਏ ਪਰਛਾਵਾਂ ਪਿੱਛੇ ਪਿੱਛੇ ਆਉਂਦਾ ਨਾ। ਸਤਿਗੁਰੂ ਜੀ ਵੱਲ ਮੁੱਖ ਕਰਕੇ ਚੱਲੀਏ, ਸਨਮੁੱਖ ਹੋ ਕਰਕੇ ਚੱਲੀਏ ਤੇ ਦੁਨੀਆਂ ਦੇ ਸਾਰੇ ਸੁੱਖ ਤੇ ਮਾਇਆ ਪਰਛਾਵੇ ਦੀ ਨਿਆਈ ਪਿੱਛੇ ਪਿੱਛੇ ਆਉਂਦੀ ਏ। ਨਵ ਨਿਧੀ ਅਠਾਰਹ ਸਿੱਧੀ ਪਿਛੈ ਲਗੀਆ ਫਿਰ ਹੈ ਜੋ ਹਰ ਹਿਰਦੈ ਸਦਾ ਵਸਾਏ। ਇੱਛਾ ਮਨ ਕੀ ਪੂਰੀ ਹੈ, ਜਪੀਐ ਸੁਖ ਸਾਗਰ। ਜਿਵੇਂ ਸਾਗਰ ਦੇ ਅੰਦਰ ਪਾਣੀ ਹੀ ਪਾਣੀ ਹੈ ਨਾ, ਵਾਹਿਗੁਰੂ ਜੀ ਦੇ ਅੰਦਰ ਸੁੱਖ ਹੀ ਸੁੱਖ ਨੇ। ਐਸੇ ਸੁੱਖਾਂ ਦੇ ਸਾਗਰ ਸਰੂਪ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪੀਏ, ਮਨ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ।
1: ਹਰ ਕੇ ਚਰਨ ਅਰਾਧਿਆ ਹੈ।
0: ਭਾਈ ਇਸ ਕਰਕੇ ਹਰੀ ਪਰਮੇਸ਼ਰ ਵਾਹਿਗੁਰੂ ਜੀਆਂ ਦੇ ਚਿੱਤ ਚਰਨ ਨਾਮ, ਚਿੱਤ ਦੇ ਵਿੱਚ ਨਾਮ ਨੂੰ ਵਸਾਉਣੇ ਰੂਪੀ ਚਰਨਾਂ ਨੂੰ ਹਿਰਦੇ ਵਿੱਚ ਧਾਰਨ ਕਰਕੇ ਰੱਖੀਏ ਤੇ ਹਿਰਦੇ ਵਿੱਚ ਸਦਾ ਨਾਮ ਦੀ ਅਰਾਧਨਾ ਕਰਦੇ ਰਹੀਏ।
1: ਸ਼ਬਦ ਰਤਨਾਗਰ
0: ਮਹਾਰਾਜ, ਅਰਾਧਨਾ ਕਿਵੇਂ ਕਰੀਏ? ਹਜ਼ੂਰ ਬਚਨ ਕਰਦੇ ਨੇ, ਗੁਰ ਸ਼ਬਦ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਰਤਨਾਗਰ, ਕਿਉਂਕਿ ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਨੇ ਨਾ, ਇਹ ਰਤਨਾ ਦਾ ਭੰਡਾਰ ਨੇ, ਇਹ ਰਤਨਾ ਦਾ ਖਜ਼ਾਨਾ ਹੈ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ ਰਤਨਾਗਰ। ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਆਗਰ ਅੱਗੇ ਜਿਤਨੀ ਅਵਸਥਾ ਬਚੀਏ ਇਹ ਸਾਰੀ ਅਵਸਥਾ ਨਾਮ ਨੂੰ ਜਪ ਕਰਕੇ ਸਫਲੀ ਕਰ ਲੈਣਾ ਕਰੀਏ। ਰਤਨਾ ਦੀ ਨਿਆਈ ਅਮੋਲਕ ਗੁਰ ਸ਼ਬਦਾਂ ਨੂੰ ਜਪਣਾ ਕਰੀਏ। ਗੁਰ ਸ਼ਬਦ ਰਤਨਾ ਦਾ ਅਮੋਲਕ ਖਜ਼ਾਨਾ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਅਮੁੱਲਕ ਗੁਰ ਸ਼ਬਦਾਂ ਰੂਪੀ ਰਤਨਾ ਦਾ ਅਮੁੱਲਕ ਖਜ਼ਾਨਾ ਹਨ ਜੀਓ।
1: ਸਾਧੂ ਸੰਗ ਉਧਾਰ ਹੋਏ।
0: ਭਾਈ ਸ੍ਰੇਸ਼ਟ ਸਤਿਗੁਰੂ ਜੀ ਦੀ ਸੰਗਤ ਦੇ ਨਾਲ ਮਿਲਣੇ ਕਰਕੇ ਜੀਵਾਂ ਦਾ ਉਧਾਰ ਹੁੰਦਾ ਹੈ।
1: ਜਮ ਕਾਗਰ
0: ਤੇ ਜਮਾਂ ਦੇ ਲੇਖੇ ਵਾਲੇ ਕਾਗਰ ਜਿਹੜੇ ਕਾਗਜ਼ ਨੇ ਉਹ ਵੀ ਪਾਟ ਜਾਂਦੇ ਨੇ। ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ। ਜਿਨ੍ਹਾਂ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਗੁਰੂ ਧਾਰਨ ਕਰਕੇ ਗੁਰੂ ਉਪਦੇਸ਼ ਦੁਆਰਾ ਬੰਦਗੀ ਕੀਤੀ ਹੈ ਨਾ, ਨਾਨਕ ਜਿਨ ਕਉ ਸਤਿਗੁਰ ਮਿਲਿਆ ਤਿਨਕਾ ਲੇਖਾ ਨਿਬੜਿਆ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਅੰਮ੍ਰਿਤ ਨਾਮ ਜਪਾਉਂਦੇ ਨੇ ਤੇ ਵਾਹਿਗੁਰੂ ਜੀ ਲੇਖੇ ਮੁਕਾ ਦਿੰਦੇ ਨੇ। ਲੇਖਾ ਕੋਈ ਨਾ ਪੁੱਛਈ ਜਾ ਹਰ ਬਖਸੰਦਾ। ਭਾਈ ਉਹਨਾਂ ਦੇ ਪਾਸੋਂ ਕੌਣ ਲੇਖਾ ਪੁੱਛ ਸਕਦਾ ਜਿਨ੍ਹਾਂ ਨੂੰ ਵਾਹਿਗੁਰੂ ਜੀ ਨੇ ਆਪ ਬਖਸ਼ ਲਿਆ? ਕੋਈ ਲੇਖਾ ਨਹੀਂ ਪੁੱਛ ਸਕਦਾ। ਇਸ ਪ੍ਰਕਾਰ ਫਾਟੈ ਜਮ ਕਾਗਰ, ਜਿਹੜੇ ਜਮ ਧਰਮ ਰਾਜੇ ਦੇ ਕੋਲ, ਜਮ ਰਾਜ ਦੇ ਕੋਲ ਪਾਪਾਂ ਅਤੇ ਪੁੰਨਾਂ ਦੇ ਕਾਗਜ਼ ਹੋਇਆ ਕਰਦੇ ਨੇ ਨਾ, ਨਾਮ ਦੇ ਰਸੀਆਂ ਦੇ ਉਹ ਕਾਗਜ਼ ਹੀ ਪਾਟ ਗਏ ਹਨ।
1: ਜਨਮ ਪਦਾਰਥ ਜੀਤੀਆ।
0: ਭਾਈ ਇਸ ਪ੍ਰਕਾਰ ਅੰਮ੍ਰਿਤ ਨਾਮ ਨੂੰ ਗੁਰੂ ਉਪਦੇਸ਼ ਦੁਆਰਾ ਜਪ ਜਪ ਕਰਕੇ ਇਸ ਜਨਮ ਪਦਾਰਥ ਨੂੰ, ਜਿਹੜਾ ਵੱਡਾ ਭਾਰੀ ਅਮੁੱਲਕ ਪਦਾਰਥ ਹੈ ਇਹ ਜਨਮ, ਇਸ ਨੂੰ ਜਿੱਤ ਲੈਣਾ ਕਰੋ, ਸਫਲਿਆ ਕਰ ਲੈਣਾ ਕਰੋ।
1: ਹਰ ਬਾਰਾਗਰ
0: ਮਹਾਰਾਜ, ਕਿਵੇਂ ਸਫਲਾ ਹੋਵੇਗਾ? ਤੇ ਹਜ਼ੂਰ ਬਚਨ ਕਰਨਾ ਕਰਦੇ ਨੇ, ਭਾਈ ਸੰਸਾਰ ਦੇ ਵੱਲੋਂ ਮਨ ਦੇ ਅੰਦਰ ਬੈਰਾਗ ਧਾਰਨ ਕਰਕੇ ਹਰ ਹਰੀ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਨੂੰ ਜਾਪੇ ਜਪਣਾ ਕਰੋ। ਜਪ ਹਰ ਬੈਰਾਗਰ। ਬੈਰਾਗ ਨੂੰ ਮਨ ਵਿੱਚ, ਪਿਆਰ ਨੂੰ ਹਿਰਦੇ ਵਿੱਚ ਧਾਰਨ ਕਰਕੇ ਤੇ ਸੰਸਾਰ ਵੱਲੋਂ ਵੈਰਾਗ ਧਾਰਨ ਕਰਕੇ ਵਾਹਿਗੁਰੂ ਜੀ ਦੇ ਨਾਮ ਦਾ ਜਪ ਕਰਨੇ ਵਾਲੇ ਹੋਵੋ ਜੋ ਜਪਣੇ ਯੋਗ ਹੈ, ਤੇ ਹਰ ਵੇਲੇ ਜਪਦੇ ਰਹੋ ਸਤਨਾਮ ਸ੍ਰੀ ਵਾਹਿਗੁਰੂ, ਜਨਮ ਪਦਾਰਥ ਸਫਲਾ ਹੋ ਜਾਵੇਗਾ।
1: ਸਰਨ ਸਤਿਗੁਰੂ ਕੀ।
0: ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ, ਭਾਈ ਸਾਰੇ ਮਾਈ ਭਾਈ, ਸਾਰੇ ਜਗਿਆਸੂ, ਸਾਰੇ ਜੀਵ ਪੂਰਿਆਂ ਸਤਿਗੁਰਾਂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਚਰਨਾਂ ਦੀ ਸ਼ਰਨ ਵਿੱਚ ਪੈ ਜਾਵੋ।
1: ਦੁੱਖ ਦਾਗਰ
0: ਜਿਹੜੇ ਦੁੱਖਾਂ ਦੇ ਦਾਗਰ ਢੇਰ ਲੱਗੇ ਹੋਏ ਨੇ ਨਾ, ਜਿਹੜੇ ਦੁੱਖ ਦਾਗਰ ਦਗਦ ਕਰ ਦੇਣ ਵਾਲੇ ਸਾੜ ਦੇਣ ਵਾਲੇ ਨੇ ਨਾ, ਇਹ ਸਾਰੇ ਦੁੱਖ ਮਿਟ ਜਾਣਗੇ। ਅਕਾਲ ਪੁਰਖ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਜਪਾ ਕਰਕੇ ਨਾ ਸਤਿਗੁਰੂ ਜੀ ਸਾਰੇ ਦੁੱਖਾਂ ਨੂੰ ਮੇਟ ਦਿੰਦੇ ਨੇ। ਜਿਨ੍ਹਾਂ ਨੇ ਸਤਿਗੁਰੂ ਜੀ ਦੀ ਬਾਣੀ ਨੂੰ, ਨਾਮ ਨੂੰ ਸਰਵਣ ਕੀਤਾ ਹੈ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਨਾਮ ਤੇ ਹੈ ਹੀ ਦੁੱਖਾਂ ਦੇ ਡੇਰੇ, ਅਗਿਆਨ ਨੂੰ ਵੀ ਭੰਨ ਦੇਣ ਵਾਲਾ ਹੈ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਹਜ਼ੂਰ ਫਰਮਾਵਣਾ ਕਰਦੇ ਨੇ ਭਾਈ, ਜੀਵਾਂ ਦੇ ਮਨਾਂ ਨੂੰ ਤੇ ਤਨਾਂ ਨੂੰ ਦਗਦ ਕਰਨ ਵਾਲੇ, ਸਾੜ ਦੇਣ ਵਾਲੇ ਜਿਹੜੇ ਨਾਮ ਦੇ ਬੋਲ ਹੀ ਲੱਗੇ, ਢੇਰ ਲੱਗੇ ਹੋਏ ਨੇ, ਅੰਮ੍ਰਿਤ ਨਾਮ ਜਪਣ ਦੇ ਨਾਲ ਇਹ ਸਾਰੇ ਦੁੱਖ ਬਿਨਸ ਜਾਂਦੇ, ਮੁੱਕ ਜਾਂਦੇ ਹਨ ਜੀਓ।
1: ਸਲੋਕ ਮਹਲਾ ਚੌਥਾ।
0: ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਨਮੁਖ ਜਗਿਆਸੂ ਜਨਾਂ ਦੀ ਬੇਨਤੀ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਇਸ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਅਸੀਂ ਲੱਭਦੇ ਫਿਰਦੇ ਹਾਂ ਪਰ ਸਾਨੂੰ ਲੱਭਦੇ ਨਹੀਂ, ਕਿਰਪਾ ਕਰਕੇ ਦੱਸੋ ਵਾਹਿਗੁਰੂ ਜੀ ਕਿੱਥੇ ਵੱਸਦੇ ਨੇ। ਹਜ਼ੂਰ ਉਹਨਾਂ ਦੇ ਸਵਾਲ ਨੂੰ ਤੇ ਜਵਾਬ ਨੂੰ ਇੱਕ ਹੀ ਪੰਕਤੀ ਦੇ ਅੰਦਰ ਅੰਕਿਤ ਕਰਦੇ ਹਨ।
1: ਢੂੰਡੇ ਦੀ ਸਜਣਾ,
0: ਇਹ ਜਗਿਆਸੂ ਜਨਾਂ ਦਾ ਸਵਾਲ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਨੂੰ ਤੇ ਸੱਜਣ ਜੀ ਨੂੰ ਲੱਭਦੇ ਫਿਰਦੇ ਹਾਂ। ਜੇ ਹਉ ਦਾ ਅਰਥ ਕਰੀਏ ਤੇ ਸਾਧ ਸੰਗਤ ਜੀ ਫਿਰ ਇੱਕ ਵਚਨ ਬਣਦਾ ਹੈ, ਮਹਾਰਾਜ ਮੈਂ ਸੱਜਣ ਸਰੂਪ ਹਰੀ ਪਰਮੇਸ਼ਰ ਜੀ ਨੂੰ ਲੱਭਦਾ ਫਿਰਦਾ ਹਾਂ, ਤੇ ਜਗਿਆਸੂ ਰੂਪ ਇਸਤਰੀ ਵੱਲੋਂ ਬੇਨਤੀ, ਲੱਭਦੀ ਫਿਰਦੀ ਹਾਂ, ਮਹਾਰਾਜ ਮੈਨੂੰ ਉਹ ਸੱਜਣ ਪੁਰਖ ਅਕਾਲ ਪੁਰਖ ਵਾਹਿਗੁਰੂ ਜੀ ਕਿਵੇਂ ਪ੍ਰਾਪਤ ਹੋਣ, ਉਹ ਕਿੱਥੇ ਵੱਸਦੇ ਹਨ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਉਹ ਸੱਜਣ ਪੁਰਖ ਅਕਾਲ ਪੁਰਖ ਜੀ ਕਿਧਰੇ ਕੋਈ ਦੂਰ ਥੋੜਾ ਨੇ, ਸੱਜਣ ਮੈਡੈ ਨਾਲ, ਹਿਰਦੇ ਦੇ ਅੰਦਰ ਨਿਸ਼ਚਾ ਕਰਨਾ ਕਰੋ, ਸੱਜਣ ਸਰੂਪ ਪਰਮੇਸ਼ਰ ਜੀ ਮੇਰੇ ਅੰਗ ਸੰਗ ਮੇਰੇ ਨਾਲ ਹੀ ਵੱਸਦੇ ਨੇ, ਸਦਾ ਅੰਗ ਸੰਗੇ ਅਭੰਗੰ ਵਿਭੂਤੇ, ਭਾਈ ਉਹਦੇ ਸਾਹ ਰਗ ਤੋਂ ਵੀ ਨੇੜੇ, ਹੱਥਾਂ ਪੈਰਾਂ ਤੋਂ ਵੀ ਨੇੜੇ, ਹਰ ਸਾਜਨ ਸਭ ਕੇ ਨਿਕਟ ਖੜਾ, ਸਾਰਿਆਂ ਦੇ ਅੰਗ ਸੰਗ ਹਨ ਜੀਓ।
1: ਨਾਨਕ ਅਲਖ ਨਾ ਲਖੀਐ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਸਾਨੂੰ ਪ੍ਰਤੀਤ ਕਿਉਂ ਨਹੀਂ ਆਉਂਦੀ, ਭਰੋਸਾ ਕਿਉਂ ਨਹੀਂ ਆਉਂਦਾ, ਸਾਡੇ ਤੋਂ ਜਾਣੇ ਕਿਉਂ ਨਹੀਂ ਜਾਂਦੇ, ਸਾਨੂੰ ਨਜ਼ਰ ਕਿਉਂ ਨਹੀਂ ਆਉਂਦੇ ਸਾਡੇ ਨਾਲ ਵੱਸਦੇ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਜਨ ਨਾਨਕ ਅਲਖ ਨਾ ਲਖੀਐ, ਬਚਨ ਕਰਨਾ ਕਰਦੇ ਨੇ ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਜਗਿਆਸੂ ਜਨੋ ਸੁਣਨਾ ਕਰੋ, ਮਨ ਕਰਕੇ ਵੀ ਤਿਸ ਤੱਕ ਗਮਤਾ ਨਹੀਂ ਹੁੰਦੀ, ਅਸ਼ੁੱਧ ਮਨ ਕਰਕੇ ਨਾ ਲਖੇ ਜਾਣ ਵਾਲੇ ਪਰਮੇਸ਼ਰ ਜੀ ਨੂੰ ਨਹੀਂ ਲਖਿਆ ਜਾਂਦਾ ਹੈ।
1: ਗੁਰਮੁਖ ਦੇਹ ਦਿਖਾ,
0: ਮਹਾਰਾਜ ਫਿਰ ਕਿਵੇਂ ਲਖਿਆ ਜਾਂਦਾ ਹੈ, ਕਿਵੇਂ ਜਾਣਿਆ ਜਾਂਦਾ ਹੈ, ਕਿਵੇਂ ਨਜ਼ਰੀ ਪੈਂਦੇ ਨੇ ਕਿ ਪਰਮੇਸ਼ਰ ਜੀ ਅੰਗ ਸੰਗੀ ਵੱਸਦੇ ਨੇ। ਹਜ਼ੂਰ ਫਰਮਾਉਂਦੇ ਨੇ ਗੁਰਮੁਖੇ ਮੁਖੀ ਗੁਰੂ, ਪੂਰੇ ਗੁਰੂ, ਪ੍ਰਧਾਨ ਗੁਰੂ, ਗੁਰੂਆਂ ਦੇ ਗੁਰੂ, ਸਤਿਪੁਰਖ ਗੁਰੂ, ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਦੇ ਨੇ ਦੇਹ ਦਿਖਾਲ, ਫਿਰ ਜਗਿਆਸੂ ਜਨਾਂ ਦੇ ਤਾਂ ਹੀ ਪਰਮੇਸ਼ਰ ਜੀ ਨੂੰ ਅੰਗ ਸੰਗੀ ਦਿਖਾਲ ਦਿੰਦੇ ਨੇ। ਭਾਈ ਪੂਰਿਆਂ ਸਤਿਗੁਰਾਂ ਤੋਂ ਬਿਨਾਂ ਦੀਦਾਰ ਨਹੀਂ ਹੁੰਦੇ ਆਪਣੇ ਅੰਗ ਸੰਗ ਵਸਣੇ ਵਾਲੇ ਪਰਮੇਸ਼ਰ ਜੀ ਦੇ, ਪੂਰੇ ਸਤਿਗੁਰੂ ਜੀ ਹੀ ਕਿਰਪਾ ਕਰਕੇ ਦਰਸ਼ਨ ਦੀਦਾਰ ਦਿਖਾਉਂਦੇ ਹਨ। ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ,
1: ਨਾਨਕ ਪ੍ਰੀਤ ਲਾਈ ਤਿਨ ਸੱਚਾ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਕਿੰਨਾ ਕੁ ਪਿਆਰ, ਕਿੰਨੀ ਕੁ ਪ੍ਰੀਤੀ ਤੇ ਵਾਹਿਗੁਰੂ ਜੀ ਦੇ ਨਾਲ ਹੈ। ਹਜ਼ੂਰ ਫਰਮਾਉਂਦੇ ਨੇ ਭਾਈ ਨਾਨਕ, ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨੇ, ਗੁਰੂ ਅੰਗਦ ਦੇਵ ਸਾਹਿਬ ਜੀ ਨੇ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀਆਂ ਨੇ ਸਾਡੇ ਤੇ ਇਹ ਕਿਰਪਾ ਕੀਤੀ ਹੈ, ਜੋ ਪ੍ਰੀਤ ਲਾਈ ਸਾਡੇ ਹਿਰਦੇ ਨੂੰ ਪ੍ਰੀਤੀ ਲਾ ਦਿੱਤੀ ਏ, ਕਿਸ ਦੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਤਿੰਨ ਸੱਚੇ ਤੇ ਸੱਚੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਸਾਡੇ ਮਨ ਦੀ ਪ੍ਰੀਤੀ ਲਗਾ ਦਿੱਤੀ ਹੈ।
1: ਨਾਨਕ ਪ੍ਰੀਤ ਲਾਈ ਤਿੰਨ ਸੱਚਾ
0: ਪੂਰਿਆ ਸਤਿਗੁਰਾਂ ਨੇ ਕਿਰਪਾ ਕਰਕੇ ਤਿੰਨ ਤੇ ਸੱਚੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਸਾਡੇ ਮਨ ਦਾ ਪਿਆਰ ਲਗਾ ਦਿੱਤਾ ਹੈ ਜੀਓ।
1: ਰਹਿਣ ਨਾ ਜਾਈ
0: ਹੁਣ ਪਿਆਰ ਅਵਸਥਾ ਪ੍ਰੇਮ ਅਵਸਥਾ ਐਸੀ ਬਣ ਆਈ ਹੈ ਵਾਹਿਗੁਰੂ ਜੀ ਦੀ ਯਾਦ ਤੋਂ ਬਿਨਾਂ ਧਿਆਨ ਤੋਂ ਬਿਨਾਂ ਇਕਾਗਰਤਾ ਤੋਂ ਬਿਨਾਂ ਸਿਮਰਨ ਤੋਂ ਬਿਨਾਂ ਇੱਕ ਖਿਨ ਮਾਤਰ ਸਮਾਂ ਵੀ ਸਾਡੇ ਤੋਂ ਰਿਹਾ ਨਹੀਂ ਜਾਂਦਾ।
1: ਭਾਈ
0: ਐਸੇ ਪੂਰੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਪੂਰੇ ਸਤਿਗੁਰੂ ਜੀ ਮਿਲ ਪੈਣ ਤਾਂ ਫਿਰ ਪੂਰਿਆਂ ਸਤਿਗੁਰਾਂ ਨੂੰ ਪ੍ਰਾਪਤ ਕਰੀਦਾ ਹੈ।
1: ਰਸ ਰਸਨ ਰਸਾਈ
0: ਹਰੀ ਪਰਮੇਸ਼ਰ ਜੀ ਦੇ ਰਸਦਾਇਕ ਅੰਮ੍ਰਿਤ ਨਾਮ ਨੂੰ ਰਸਨਾ ਦੇ ਨਾਲ ਰਸੀਏ ਹੋ ਕਰਕੇ ਰਸਾਉਂਦੇ ਰਹੀਏ, ਹਰ ਵੇਲੇ ਜਪਦੇ ਰਹੀਏ, ਹਰ ਵੇਲੇ ਬੋਲਦੇ ਰਹੀਏ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਭਾਈ ਐਵੇਂ ਰਸੀਲੇ ਨਾਮ ਦੇ ਰਸੀਏ ਹੋ ਕਰਕੇ ਰਸਨਾ ਦੁਆਰਾ ਰਸ ਲੈਂਦੇ ਰਹੀਏ, ਫਿਰ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਪ੍ਰਾਪਤ ਕਰ ਲਈਦਾ ਹੈ। ਇਸੇ ਪ੍ਰਕਾਰ
1: ਪ੍ਰੀਤ ਲਾਈ ਤਿੰਨ ਸੱਚਾ
0: ਮਹਾਰਾਜ, ਐਸੀ ਪ੍ਰੀਤੀ ਕੇਵਲ ਤਾਂ ਕੇਵਲ ਆਪ ਜੀ ਦੇ ਹਿਰਦੇ ਵਿੱਚ ਹੀ ਹੈ ਜਾਂ ਸਤਿਗੁਰੂ ਜੀ ਨੇ ਕਿਸੇ ਹੋਰ ਨੂੰ ਵੀ ਬਖਸ਼ੀ ਹੈ? ਹਜ਼ੂਰ ਫਰਮਾਉਂਦੇ ਨੇ ਭਾਈ ਪੂਰਿਆਂ ਸਤਿਗੁਰਾਂ ਨੇ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ ਕਿਰਪਾ ਕੀਤੀ, ਪ੍ਰੀਤ ਲਾਈ ਤਿੰਨ ਸੱਚਾ। ਜਗਿਆਸੂ ਜਨਾਂ ਦੇ ਹਿਰਦਿਆਂ ਦੇ ਅੰਦਰ ਵਾਹਿਗੁਰੂ ਜੀ ਦੇ ਨਾਮ ਦੀ ਸੱਚੀ ਪ੍ਰੀਤ ਲਾ ਦਿੱਤੀ ਏ। ਭਾਈ ਬੁੱਢਾ ਜੀ ਦੇ ਮਨ ਦੇ ਵਿੱਚ ਤੇ ਵਾਹਿਗੁਰੂ ਜੀ ਦੀ ਪ੍ਰੀਤੀ ਲਗਾ ਦਿੱਤੀ। ਭਾਈ ਬਾਲਾ ਜੀ ਦੇ, ਭਾਈ ਮਰਦਾਨਾ ਜੀ ਦੇ ਮਨ ਵਿੱਚ ਐਸੀ ਪ੍ਰੀਤੀ ਲਾ ਦਿੱਤੀ, ਘਰ ਬਾਰ ਛੱਡ ਕਰਕੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਲ ਜਗਤ ਕਲਿਆਣ ਵਾਸਤੇ ਚੱਲ ਪਏ। ਇਸੇ ਪ੍ਰਕਾਰ ਸਾਧ ਸੰਗਤ ਜੀ ਰਾਏ ਬੁਲਾਰ ਦੇ ਮਨ ਦੇ ਵਿੱਚ ਪ੍ਰੀਤੀ ਲਾ ਦਿੱਤੀ, ਰਾਜੇ ਸ਼ਿਵਨਾਭ ਦੇ ਮਨ ਦੇ ਅੰਦਰ ਪ੍ਰੀਤੀ ਲਾ ਦਿੱਤੀ, ਭਾਈ ਲਾਲੋ ਜੀ ਦੇ ਹਿਰਦੇ ਦੇ ਅੰਦਰ ਪ੍ਰੀਤੀ ਲਾ ਦਿੱਤੀ, ਇੰਨਿਆਂ ਕਿਤੇ ਹਿਰਦਿਆਂ ਦੇ ਅੰਦਰ ਪ੍ਰੀਤੀ ਲਾ ਦਿੱਤੀ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ। ਤਾਰੇ ਗਿਣੇ ਜਾਤ ਤੇਰੇ ਤਾਰੇ ਨਾਗਨਾਥ ਹੈ। ਭਾਈ ਗੁਰਦਾਸ ਜੀ ਦੇ ਹਿਰਦੇ ਦੇ ਅੰਦਰ ਪ੍ਰੀਤੀ ਲਾ ਦਿੱਤੀ, ਭਾਈ ਸਾਲੋ ਜੀ ਦੇ ਹਿਰਦੇ ਦੇ ਅੰਦਰ ਪ੍ਰੀਤੀ ਲਾ ਦਿੱਤੀ, ਬੇਅੰਤ ਗੁਰਸਿੱਖਾਂ ਦੇ ਹਿਰਦਿਆਂ ਦੇ ਅੰਦਰ ਸਤਿਗੁਰੂ ਜੀ ਨੇ ਪ੍ਰੀਤੀ ਲਗਾਈ, ਲਗਾ ਰਹੇ ਨੇ ਤੇ ਲਗਾਉਂਦੇ ਰਹਿਣਗੇ। ਭਾਈ ਅਤੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੀ ਵਡਿਆਈ ਹੈ ਜਿਨ੍ਹਾਂ ਨੇ ਸੱਚੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰੀਤੀ ਜਗਿਆਸੂ ਜਨਾਂ ਦੇ ਹਿਰਦਿਆਂ ਦੇ ਅੰਦਰ ਲਗਾ ਦਿੱਤੀ ਹੈ। ਮਹਾਰਾਜ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਪ੍ਰੀਤੀ ਲਗਾ ਦਿੱਤੀ ਉਹਨਾਂ ਦੀ ਪਿਆਰ ਅਵਸਥਾ ਕੈਸੀ ਹੈ? ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਤਿੰਨਾਂ ਦੇ ਪਾਸੋਂ ਵਾਹਿਗੁਰੂ ਜੀ ਦੇ ਸਿਮਰਨ ਤੋਂ ਬਿਨਾਂ ਇੱਕ ਖਿਨ ਕਾਲ ਅਲਪ ਮਾਤਰ ਸਮਾਂ ਥੋੜਾ ਜਿਹਾ ਸਮਾਂ ਵੀ ਰਿਹਾ ਨਹੀਂ ਜਾਂਦਾ।
1: ਗੁਰ ਮਿਲਾ ਤਾਂ ਪੂਰਾ ਪਾਈਆ।
0: ਗਰੀਬ ਨਿਵਾਜ, ਹਜ਼ੂਰ ਫਰਮਾਉਂਦੇ ਨੇ ਭਾਈ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਮਿਲਾਪ ਹੋ ਜਾਵੇ ਨਾ ਫਿਰ ਪੂਰੇ ਪਰਮੇਸ਼ਰ ਜੀ ਨੂੰ ਹਿਰਦੇ ਦੇ ਅੰਦਰ ਹੀ ਪ੍ਰਾਪਤ ਕਰ ਲਈਦਾ ਹੈ।
1: ਰਸ ਰਸਨ ਰਸਾਈ
0: ਭਾਈ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦੇ ਰਸੀਏ ਹੋ ਕਰਕੇ ਨਾ ਰਸਨਾ ਦੇ ਨਾਲ ਰਸਦਾਇਕ ਨਾਮ ਨੂੰ ਤੁਸੀਂ ਵੀ ਜਪਦੇ ਹੀ ਰਹੋ, ਤੁਸੀਂ ਵੀ ਵਾਹਿਗੁਰੂ ਜੀ ਨੂੰ ਪ੍ਰਾਪਤ ਕਰ ਲਵੋਗੇ। ਪੌੜੀ ਦੁਆਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਪਾਵਨ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਹਨ।
1: ਕੋਈ ਗਾਵਾ ਕੋ ਸੁਣਾ ਕੋ ਉਚਰ ਸੁਣਾਵਾ।
0: ਸਾਧ ਸੰਗਤ ਜੀ, ਪੁਰਾਤਨ ਸਮੇਂ ਦੀ ਇਹ ਰੀਤੀ ਸੀ ਜਦੋਂ ਗ੍ਰੰਥਕਾਰ ਕਿਸੇ ਗ੍ਰੰਥ ਨੂੰ ਲਿਖਿਆ ਕਰਦੇ ਸਨ ਨਾ, ਅਖੀਰ ਤੇ ਪੜ੍ਹਨੇ ਦਾ ਮਹੱਤਵ ਦਰਜ ਕਰਦੇ ਸਨ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸ੍ਰੀ ਜਪਜੀ ਸਾਹਿਬ ਜੀ ਦੀ ਗੁਰਬਾਣੀ ਲਿਖੀ ਹੈ ਨਾ, ਤੇ ਜਪਜੀ ਸਾਹਿਬ ਜੀ ਨੂੰ ਪੜ੍ਹਨੇ ਦਾ ਮਹੱਤਵ ਲਿਖ ਦਿੱਤਾ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਸ੍ਰੀ ਆਨੰਦ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀਆਂ ਨੇ ਲਿਖਿਆ ਨਾ ਤੇ ਬਚਨ ਕਰ ਦੇਣਾ ਕੀਤੇ ਨੇ ਨਾ, ਭਾਈ ਇਸ ਨੂੰ ਜਪਣ ਵਾਲੇ ਸਦਾ ਆਨੰਦ ਅਵਸਥਾ ਨੂੰ ਪ੍ਰਾਪਤ ਕਰਨਾ ਕਰਦੇ ਨੇ। ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ, ਇਸੇ ਪ੍ਰਕਾਰ ਆਨੰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਸਗਲ ਮਨੋਰਥ ਪੂਰੇ, ਸਾਰੇ ਮਨ ਦੇ ਮਨੋਰਥ ਪੂਰੇ ਹੋ ਜਾਣਗੇ ਭਾਗਾ ਵਾਲਿਓ, ਇਸ ਅੰਮ੍ਰਿਤਮਈ ਗੁਰਬਾਣੀ ਸ੍ਰੀ ਆਨੰਦ ਸਾਹਿਬ ਜੀ ਨੂੰ ਆਨੰਦ ਅਵਸਥਾ ਦੇ ਨਾਲ ਸਰਵਣ ਕਰਨਾ ਕਰੋ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸੁਖਮਨੀ ਸਾਹਿਬ ਜੀ ਦਾ ਪਾਠ ਲਿਖਿਆ ਨਾ ਤੇ 24ਵੀਂ ਅਸ਼ਟਪਦੀ ਦੇ ਅੰਦਰ ਪੜ੍ਹਨੇ ਦਾ ਮਹੱਤਵ ਲਿਖ ਦਿੱਤਾ ਹੈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ 12 ਮਹਾ ਬਾਣੀ ਦਾ ਪਾਠ ਲਿਖਿਆ ਨਾ ਸਾਧ ਸੰਗਤ ਜੀ, ਪਹਿਲੀ ਪੌੜੀ ਮੰਗਲਮਈ, 12 ਪੌੜੀਆਂ ਵਿੱਚ 12 ਮਹੀਨਿਆਂ ਦਾ ਫਲਾਦੇਸ਼ ਬਖਸ਼ਿਆ, ਫਿਰ ਅਖੀਰਲੀ ਪੌੜੀ ਦੇ ਅੰਦਰ ਆਪ ਜੀ ਨੇ ਬਚਨ ਕਰ ਦੇਣਾ ਕੀਤਾ, ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰ ਕਰੇ, ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ, ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਹਰ ਗੁਰ ਪੂਰਾ ਆਰਾਧਿਆ ਦਰਗ ਹੈ ਸੱਚ ਖਰੇ। ਇਹ 12 ਮਹਾ ਬਾਣੀ ਨੂੰ ਪੜ੍ਹਨੇ ਦਾ ਮਹੱਤਵ ਹੈ। ਇਸੇ ਪ੍ਰਕਾਰ ਇੱਥੇ ਤੱਕ ਸਾਧ ਸੰਗਤ ਜੀ 22 ਵਾਰਾਂ ਸੰਪੰਨ ਹੁੰਦੀਆਂ ਨੇ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਅੰਦਰ 22 ਵਾਰਾਂ ਨੇ। ਪਹਿਲੀ ਵਾਰ ਸ੍ਰੀ ਰਾਗ ਜੀ ਦੀ ਸ੍ਰੀ ਰਾਗ ਕੀ ਵਾਰ ਹੈ, ਤੇ ਸਾਧ ਸੰਗਤ ਜੀ 22ਵੀਂ ਵਾਰ ਕਾਨੜੇ ਦੀ ਵਾਰ ਹੈ। 22 ਵਾਰਾਂ ਸੰਪੰਨ ਹੁੰਦੀਆਂ ਨੇ ਤਾਂ ਸਤਿਗੁਰੂ ਜੀ 22 ਵਾਰਾਂ ਨੂੰ ਪੜ੍ਹਨੇ ਦਾ ਮਹੱਤਵ ਉਚਾਰਨ ਕਰਦੇ ਨੇ, ਅਥਵਾ ਇਵੇਂ ਵੀ ਕਹਿ ਲਈਏ ਇਸ ਵਾਰ ਨੂੰ ਸੰਪੰਨ ਕਰਦੇ ਨੇ ਤੇ ਕਾਨੜੇ ਦੀ ਵਾਰ ਨੂੰ ਪੜ੍ਹਨੇ ਦਾ ਮਹੱਤਵ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਹਨ, ਪੌੜੀ ਦੁਆਰਾ ਫਰਮਾਉਂਦੇ ਹਨ।
1: ਭਾਈ
0: ਇਹਨਾਂ 22 ਵਾਰਾਂ ਨੂੰ ਕੋਈ ਗਾਵੈ ਰਾਗ ਦੇ ਵਿੱਚ ਪਾ ਕਰਕੇ ਗਾਇਨ ਕਰੇ। ਪਹਿਲਾਂ ਸਾਧ ਸੰਗਤ ਜੀ 22 ਹੀ ਵਾਰਾਂ ਦਾ ਕੀਰਤਨ ਹੋਇਆ ਕਰਦਾ ਸੀ, ਪਹਿਲਾਂ ਵੀ ਬੇਨਤੀ ਕੀਤੀ ਸੀ ਇੱਕ ਦਿਨ, ਹੁਣ ਇਹ ਮਰਿਆਦਾ ਰਹਿ ਗਈ ਏ ਕਿ ਆਸਾ ਜੀ ਦੀ ਵਾਰ ਅਤੇ ਬਸੰਤ ਕੀ ਵਾਰ ਦਾ ਕੀਰਤਨ ਹੁੰਦਾ। ਪਹਿਲਾਂ 22 ਹੀ ਵਾਰਾਂ ਦਾ ਕੀਰਤਨ ਹੁੰਦਾ ਸੀ, ਤਾਂ ਹੀ ਸਤਿਗੁਰੂ ਜੀ ਨੇ ਧੁਨਾ ਚੜਾਈਆਂ ਸੀ ਨਾ, ਜਦੋਂ ਜਦੋਂ ਇਸ ਵਾਰ ਦਾ ਕੀਰਤਨ ਹੋਵੇ ਤੇ ਪੌੜੀਆਂ ਇਸ ਵਾਰ ਦੀ ਧੁਨੀ ਦੇ ਉੱਪਰ ਗਾਉਣੀਆਂ ਨੇ, ਕਿਉਂਕਿ ਹਰ ਰੋਜ਼ ਇਹ ਵਾਰਾਂ ਗਾਈਆਂ ਜਾਂਦੀਆਂ ਸਨ। ਸਤਿਗੁਰੂ ਜੀ ਬਚਨ ਕਰਦੇ ਨੇ ਇਹਨਾਂ ਵਾਰਾਂ ਨੂੰ ਅਥਵਾ ਇਸ ਕਾਨੜੇ ਦੀ ਵਾਰ ਨੂੰ ਕੋਈ ਗਾਵੈ, ਕੋਈ ਰਾਗ ਦੇ ਵਿੱਚ ਪਾ ਕਰਕੇ ਕੀਰਤਨ ਦੇ ਰੂਪ ਵਿੱਚ ਗਾਇਨ ਕਰੇ, ਕੋ ਸੁਣੈ, ਕੋਈ ਜਗਿਆਸੂ ਰੂਪ ਹੋ ਕਰਕੇ ਸੰਗਤ ਵਿੱਚ ਬੈਠ ਕਰਕੇ ਸੁਣਨਾ ਕਰੇ, ਕੋਈ ਪਾਠ ਦੇ ਰੂਪ ਵਿੱਚ ਉਚਾਰ ਕਰਕੇ ਕਿਸੇ ਨੂੰ ਸੁਣਾਵਣਾ ਕਰੇ।
1: ਜਨਮ ਕੀ ਮਲ ਉਤਰਾ,
0: ਭਾਈ ਇਸ ਅੰਮ੍ਰਿਤਮਈ ਗੁਰਬਾਣੀ ਨੂੰ ਪੜ੍ਹਨੇ, ਸਰਵਣ ਕਰਨੇ ਤੇ ਗਾਇਨ ਕਰਨੇ ਦਾ ਇਹ ਮਹੱਤਵ ਹੈ। ਜਨਮਾਂ ਜਨਮਾਤਰਾਂ ਦੇ ਪਾਪ ਕਰਮਾਂ ਦੀ ਸਾਰੀ ਮਨ ਨੂੰ ਲੱਗੀ ਹੋਈ ਮੈਲ ਉੱਤਰ ਜਾਂਦੀ ਹੈ। ਇਸ ਅੰਮ੍ਰਿਤਮਈ ਗੁਰਬਾਣੀ ਨੂੰ ਪੜ੍ਹਨ ਵਾਲਾ, ਸੁਣਨ ਵਾਲਾ, ਉਚਾਰਨ ਵਾਲਾ ਜਿਹੜਾ ਜਗਿਆਸੂ ਹੈ ਨਾ, ਉਹ ਮਨ ਇੱਛਤ ਸਾਰੇ ਫਲਾਂ ਨੂੰ ਪ੍ਰਾਪਤ ਕਰ ਲੈਂਦਾ ਹੈ। ਐਸੀ ਕੋਈ ਦਾਤ ਨਹੀਂ ਜਿਹੜੀ ਨਾ ਮਿਲਦੀ ਹੋਵੇ। ਸਾਧ ਸੰਗਤ ਜੀ, ਇਸੇ ਪ੍ਰਕਾਰ ਜਿਹੜੀ ਆਸਾ ਜੀ ਦੀ ਵਾਰ ਹੈ, ਹਰ ਰੋਜ਼ ਕੀਰਤਨ ਕੀਤਾ ਜਾਂਦਾ ਨਾ, ਸਲੋਕ ਮਹੱਲੇ ਮਹੱਲੇ ਤੇ ਪੌੜੀਆਂ ਦੀ ਗਿਣਤੀ ਜਿਹੜੀ 84 ਬਣਦੀ ਹੈ, ਤੇ ਜਿਹੜਾ ਹਰ ਰੋਜ਼ ਕੀਰਤਨ ਕਰਦਾ ਅਥਵਾ ਸਰਵਣ ਕਰਦਾ ਜਾਂ ਨਿਤਨੇਮ ਵੀ ਕਰਦਾ ਨਾ, ਉਸ ਦੇ 84 ਦੇ ਗੇੜੇ ਕੱਟੇ ਜਾਂਦੇ ਨੇ, ਉਹ 84 ਲੱਖ ਜੂਨੀਆਂ 'ਚ ਨਹੀਂ ਆਉਂਦਾ। ਆਸਾ ਦੀ ਵਾਰ ਸਾਰੀਆਂ ਆਸਾ ਦੇ ਦੇਣ ਵਾਲੀ, ਮਨ ਇੱਛਤ ਫਲ ਦੇਣ ਵਾਲੀ ਹੈ। ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ 24 ਵਾਰਾਂ ਦਾ ਹੀ ਮਹੱਤਵ ਦੱਸਿਆ। ਭਾਈ ਜਿਹੜਾ ਇਹਨਾਂ 24 ਵਾਰਾਂ ਨੂੰ ਅੰਮ੍ਰਿਤਮਈ ਗੁਰਬਾਣੀ ਨੂੰ ਪੜ੍ਹਦਾ, ਮਨ ਦੀ ਸਾਰੀ ਮੈਲ ਉੱਤਰ ਜਾਂਦੀ ਏ ਤੇ ਮਨ ਇੱਛਤ ਫਲ ਪ੍ਰਾਪਤ ਕਰ ਲੈਂਦਾ ਹੈ। ਇਹ ਫਲ ਸਾਧ ਸੰਗਤ ਜੀ ਕਾਨੜੇ ਦੀ ਵਾਰ ਦਾ ਵੀ ਜਾਣਨਾ। ਸਤਿਗੁਰੂ ਜੀ ਇਸ ਵਾਰ ਦੀ ਸੰਪੰਨਤਾ ਕਰਦਿਆਂ ਹੋਇਆ ਇਸ ਵਾਰ ਦਾ ਮਹੱਤਵ ਦੱਸਦੇ ਨੇ। ਭਾਈ ਜਿਹੜਾ ਵੀ ਕੋਈ ਇਸ ਵਾਰ ਨੂੰ ਕੀਰਤਨ ਵਿੱਚ ਪਾ ਕਰਕੇ ਗਾਇਨ ਕਰੇ, ਸਰਵਣ ਕਰੇ ਜਾਂ ਉਚਾਰਨਾ ਕਰੇ ਪਾਠ ਨੂੰ ਤੇ ਦੂਸਰਿਆਂ ਨੂੰ ਸੁਣਾਵੇ, ਜਨਮਾਂ ਜਨਮਾਂਤਰਾਂ ਦੀ ਪਾਪ ਮੈਲ ਉਤਰ ਜਾਂਦੀ ਏ ਤੇ ਮਨ ਇੱਛਤ ਫਲ, ਮਨ ਇੱਛਤ ਪਦਾਰਥ ਸਾਰੇ ਪ੍ਰਾਪਤ ਹੁੰਦੇ ਹਨ।
1: ਜਾਣਾ ਮੇਟੀਆ
0: ਮਹਾਰਾਜ, ਹੋਰ ਵੀ ਕੁਛ ਮਿਲਦਾ ਹੈ। ਸਤਿਗੁਰੂ ਜੀ ਫਰਮਾਉਂਦੇ ਨੇ, ਜਨਮ ਲੈ ਕਰਕੇ ਵਾਰ ਵਾਰ ਜੂਨੀਆਂ ਵਿੱਚ ਆਉਣਾ ਤੇ ਕਾਲ ਦਾ ਗ੍ਰਾਸ ਬਣ ਕੇ, ਕਾਲ ਦੀ ਗ੍ਰਾਹੀ ਬਣ ਕੇ ਮਰ ਕੇ ਵਾਰ ਵਾਰ ਸੰਸਾਰ ਤੋਂ ਚਲੇ ਜਾਣਾ, ਇਹ ਆਉਣ ਜਾਣ ਦਾ ਗੇੜਾ ਹੀ ਮਿਟ ਜਾਂਦਾ ਹੈ। ਭਾਈ ਜਿਹੜਾ ਇਸ ਅੰਮ੍ਰਿਤਮਈ ਗੁਰਬਾਣੀ ਦੁਆਰਾ ਹਰੀ ਪਰਮੇਸ਼ਰ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਉਂਦਾ ਹੈ,
1: ਆਪ ਤਰਹਿ ਸੰਗੀਤ ਰਾਹੇ,
0: ਭਾਈ ਇਸ ਗੁਰਬਾਣੀ ਨੂੰ ਪੜ੍ਹਨੇ ਵਾਲਾ, ਸਰਵਣ ਕਰਨੇ ਵਾਲਾ, ਗਾਇਨ ਕਰਨੇ ਵਾਲਾ ਆਪ ਤੇ ਸੰਸਾਰ ਸਾਗਰ ਤੋਂ ਤਰਦਾ ਹੀ ਹੈ। ਜਿੰਨੇ ਉਸਦੀ ਸੰਗਤ ਕਰਨ ਵਾਲੇ ਤੇ ਉਸਦੇ ਰਿਸ਼ਤੇਦਾਰ, ਸਕੇ ਸੰਬੰਧੀ, ਮਿੱਤਰ, ਦੋਸਤ, ਗਲੀ ਮੁਹੱਲੇ, ਇਲਾਕੇ ਦੇ ਲੋਕ ਹੁੰਦੇ ਨੇ ਨਾ, ਉਹ ਸੰਗੀ ਸਾਥੀ ਵੀ ਸਾਰੇ ਤਰ ਜਾਂਦੇ ਨੇ। ਸੰਗੀ ਸਾਥੀ ਸਗਲ ਤਰਾਈ, ਇਸ ਪ੍ਰਕਾਰ ਇਹ ਨਾਮ ਦੀ ਮਹਿਮਾ, ਜਪਣ ਵਾਲੇ ਆਪ ਤੇ ਤਰਦੇ ਨੇ, ਸੰਗੀ ਸਾਥੀ ਵੀ ਸਾਰੇ ਤਾਰ ਲੈਂਦੇ ਹਨ। ਮਹਾਰਾਜ, ਸੰਗੀ ਸਾਥੀ ਤਰਦੇ ਨੇ ਜਾਂ ਪਰਿਵਾਰ ਵੀ ਤਰਦਾ? ਹਜ਼ੂਰ ਫਰਮਾਉਂਦੇ ਨੇ ਸੰਗੀ ਸਾਥੀ ਤੇ ਤਰਦੇ ਹੀ ਨੇ, ਸਭ ਕੁਟੰਬ, ਪਰਿਵਾਰ ਦੇ ਅੰਦਰ ਜਿੰਨੇ ਲੋਕ ਹੁੰਦੇ ਨੇ ਤਰਾਵੈ, ਉਹਨਾਂ ਸਾਰਿਆਂ ਦਾ ਵੀ ਪਾਰ ਉਤਾਰਾ ਕਰਵਾ ਲੈਂਦਾ। ਇਸੇ ਪ੍ਰਕਾਰ ਸਤ ਕੁਲਾਂ ਨਾਨਕਿਆਂ ਦੀਆਂ, ਸਤ ਕੁਲਾਂ ਦਾਦਕਿਆਂ ਦੀਆਂ ਤੇ ਸਤ ਕੁਲਾਂ ਸਹੁਰਿਆਂ ਦੀਆਂ ਤਰਦੀਆਂ ਨੇ। ਜੀ ਆਪ ਤੇ ਤਰਦਾ, ਦਾਦਕਿਆਂ ਦੀਆਂ ਕੁਲਾਂ ਕਿਉਂ ਤਰਦੀਆਂ ਨੇ? ਜਿਸ ਵੰਸ਼ ਦੇ ਵਿੱਚ ਜਨਮ ਲਿਆ, ਜਿਸ ਪਿਤਾ ਨੇ ਕਮਾਈ ਕੁਰਬਾਨ ਕਰ ਕਰਕੇ ਪਾਲਿਆ, ਜਿਸ ਦਾਦੀ ਦਾਦੇ ਨੇ ਗੋਦ 'ਚ ਖੜਾਇਆ, ਜਿਸ ਦਾਦੀ ਦਾਦੇ ਦੀ ਇਸੇ ਪ੍ਰਕਾਰ ਪਿਤਾ ਤੇ ਮਾਤਾ ਦੀ ਅੰਸ਼ ਹੈ, ਉਹਨਾਂ ਸਾਰਿਆਂ ਪਾਲਣ ਵਾਲਿਆਂ ਤੇ ਪਿਆਰ ਕਰਨ ਵਾਲਿਆਂ ਦਾ ਪਾਰ ਉਤਾਰਾ ਪਰਮੇਸ਼ਰ ਜੀ ਕਰ ਦਿੰਦੇ ਨੇ। ਇਸ ਵੰਸ਼ ਦੇ ਅੰਦਰ ਮੇਰਾ ਪਿਆਰਾ ਉਪਜਿਆ, ਇਸ ਮਾਂ ਨੇ ਜਨਮ ਦਿੱਤਾ, ਇਸ ਪਿਤਾ ਨੇ ਪਾਲਿਆ, ਮਾਤਾ ਨੇ ਲਾਡ ਲਡਾਏ ਨੇ, ਇਸ ਵੰਸ਼ ਦਾ ਵੀ ਪਾਰ ਉਤਾਰਾ ਕਰ ਦਿਓ। ਸੱਤ ਕੁਲਾਂ ਇਸ ਦੀਆਂ ਤਾਰੀਆਂ। ਜਿਸ ਕੁਲ ਦੇ ਅੰਦਰ ਮਾਤਾ ਜਨਮੀ, ਜਿਸ ਕੁਲ ਨੇ ਮਾਤਾ ਨੂੰ ਜਨਮ ਦੇ ਕੇ ਪਾਲਿਆ, ਪਰਵਰਿਸ਼ ਕੀਤੀ ਤੇ ਪਿਤਾ ਦੇ ਲੜ ਲਾਇਆ, ਪਰਮੇਸ਼ਰ ਜੀ ਉਸ ਕੁਲ ਦੀਆਂ ਵੀ ਸੱਤ ਕੁਲਾਂ ਤਾਰ ਦਿੰਦੇ ਨੇ। ਇਸ ਦੀ ਮਾਂ ਦੀਆਂ ਵੀ ਸੱਤ ਕੁਲਾਂ ਤਾਰ ਦਿਓ ਜੀ। ਸਹੁਰਿਆਂ ਦੀਆਂ ਕਿਉਂ? ਜਿਸ ਸਹੁਰੇ ਪਰਿਵਾਰ ਦੇ ਵਿੱਚ ਉਹ ਜੀਵਨ ਸਾਥੀ ਪੁਰਖ ਅਥਵਾ ਇਸਤਰੀ ਦੇ ਰੂਪ ਵਿੱਚ ਪ੍ਰਾਪਤ ਹੋਇਆ, ਜਿਸ ਇਸਤਰੀ ਨੇ ਆ ਕਰਕੇ ਐਸੇ ਸੰਤ ਦੀ ਭਗਤ ਦੀ ਨਾਮ ਦੇ ਰਸੀਏ ਦੀ ਸੇਵਾ ਕੀਤੀ ਤੇ ਇਸ ਦੀ ਸੰਤਾਨ ਨੂੰ ਪੈਦਾ ਕਰਕੇ ਪਾਲਿਆ, ਪਰਮੇਸ਼ਰ ਜੀ ਬਚਨ ਕਰਦੇ ਨੇ ਭਾਈ ਤੇ ਇਸ ਬੀਬੀ ਦੀ ਕੁੱਲ ਨੂੰ ਵੀ ਤਾਰ ਦੇਣਾ ਕਰੋ, ਇੱਕ ਕੁੱਲ ਹੀ ਨਹੀਂ ਸੱਤ ਕੁੱਲਾਂ ਤੇ ਇਸ ਦੀਆਂ ਵੀ ਤਾਰ ਦਿਓ, ਕਿਉਂਕਿ ਇਹਨਾਂ ਸਾਰਿਆਂ ਦਾ ਸੰਬੰਧ ਨਾਮੀ ਦੇ ਨਾਲ ਹੈ। ਨਾਮੀ ਪਰਮੇਸ਼ਰ ਜੀ ਦਾ ਸੰਬੰਧ ਨਾਮ ਜਪਣ ਵਾਲੇ ਦੇ ਨਾਲ ਹੈ ਤੇ ਨਾਮ ਜਪਣ ਵਾਲੇ ਦਾ ਸੰਬੰਧ ਸਾਰਿਆਂ ਸੰਬੰਧੀਆਂ ਦੇ ਨਾਲ ਹੈ। ਇਸ ਕਰਕੇ ਸੱਤ ਕੁੱਲਾਂ ਨਾਨਕਿਆਂ ਦੀਆਂ, ਸੱਤ ਦਾਦਕਿਆਂ ਦੀਆਂ, ਸੱਤ ਸਹੁਰਿਆਂ ਦੀਆਂ ਵਾਹਿਗੁਰੂ ਜੀ ਤਾਰ ਦਿੰਦੇ ਨੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਨਾਮ ਦੇ ਰਸੀਏ ਬਾਣੀ ਨੂੰ ਪੜ੍ਹਨ ਵਾਲੇ ਆਪ ਤਰਦੇ ਨੇ, ਸੰਗੀਆਂ ਸਾਥੀਆਂ ਨੂੰ ਤਾਰਦੇ ਨੇ ਤੇ ਆਪਣੇ ਕੁਟੰਬ ਦੇ ਸਾਰਿਆਂ ਲੋਕਾਂ ਨੂੰ। ਸੱਤ ਕੁੱਲਾਂ ਨਾਨਕਿਆਂ ਦੀਆਂ, ਸੱਤ ਦਾਦਕਿਆਂ ਦੀਆਂ, ਸੱਤ ਸਹੁਰਿਆਂ ਦੀਆਂ ਤਾਰ ਲੈਂਦੇ ਹਨ।
1: ਨਾਨਕ ਤਿਸ ਬਲ ਹਾਰਨਾ।
0: ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ, ਭਾਈ ਅਸੀਂ ਤਿਸ ਜਨ ਤੋਂ ਬਲਿਹਾਰ ਕੁਰਬਾਨ ਵਾਰਨੇ ਸਦਕੇ ਜਾਂਦੇ ਹਾਂ।
1: ਮੇਰੇ ਹਰ ਪ੍ਰਭ ਭਾਣਾ।
0: ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਲੜ ਲੱਗ ਕੇ ਹਰੀ ਪਰਮੇਸ਼ਰ ਪ੍ਰਭੂ ਜੀ ਦੇ ਨਾਮ ਨੂੰ ਜਪਦਾ ਹੈ, ਮੇਰੇ ਹਰ ਪ੍ਰਭ ਭਾਵ ਹੈ ਤੇ ਮੇਰੇ ਹਰੀ ਪ੍ਰਭੂ ਪਰਮੇਸ਼ਰ ਜੀ ਨੂੰ ਭਾ ਜਾਂਦਾ ਹੈ, ਪਰਮੇਸ਼ਰ ਜੀ ਨੂੰ ਚੰਗਾ ਲੱਗਦਾ ਹੈ, ਪਰਮੇਸ਼ਰ ਜੀ ਨੂੰ ਪਿਆਰਾ ਲੱਗਦਾ ਹੈ, ਅਸੀਂ ਤਿਸ ਜਗਿਆਸੂ ਤੋਂ ਕੁਰਬਾਨ ਬਲਿਹਾਰ ਜਾਂਦੇ ਹਾਂ।
1: ਹਰ ਪ੍ਰਭ ਭਾਵ।
0: ਜੋ ਜਿਹੜੇ ਪ੍ਰਾਣੀ ਦੇ ਮਨ ਨੂੰ ਮੇਰੇ ਹਰੀ ਪ੍ਰਭੂ ਪਰਮੇਸ਼ਰ ਜੀ ਦੀ ਬੰਦਗੀ ਕਰਨੀ ਪਾਉਂਦੀ ਏ, ਨਾਮ ਜਪਣਾ ਪਾਉਂਦਾ, ਸਿਮਰਨ ਕਰਨਾ ਪਾਉਂਦਾ, ਅਸੀਂ ਤਿਸ ਜਗਿਆਸੂ ਤੋਂ ਕੁਰਬਾਨ ਬਲਿਹਾਰ ਜਾਣਾ ਕਰਦੇ ਹਾਂ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਇੱਥੇ ਵਾਰ ਦੀ ਸੰਪੰਨਤਾ ਕਰਦਿਆਂ ਹੋਇਆ ਬਚਨ ਕਰਦੇ ਨੇ, ਸ਼ੁੱਧ ਇਸ ਵਾਰ ਨੂੰ ਸ਼ੁੱਧ ਕਰਕੇ ਲਿਖ ਦਿੱਤਾ ਹੋਇਆ ਹੈ। ਕੋਈ ਸੋਧਣ ਵਾਸਤੇ ਕਲਮ ਨਾ ਚੱਕੇ, ਕੋਈ ਲਾਂ ਦੁਲਾਵਾਂ ਔਂਕੜ ਦੁਲੈਂਕੜ ਸਿਹਾਰੀ ਬਿਹਾਰੀ ਕੰਨਾ ਇਤਿਆਦਿਕ ਟਿੱਪੀ ਜਾਂ ਬਿੰਦੀ ਤੱਕ ਲਾਉਣ ਦਾ ਯਤਨ ਨਾ ਕਰੇ, ਇਹ ਗੁਰਬਾਣੀ ਸ਼ੁੱਧ ਕਰਕੇ ਲਿਖੀ ਹੋਈ ਏ। ਸ਼ੁੱਧ ਭਾਈ ਇਸ ਗੁਰਬਾਣੀ ਨੂੰ ਪੜ੍ਹਨਾ ਕਰੋ, ਹਿਰਦਾ ਸ਼ੁੱਧ ਹੋ ਜਾਵੇਗਾ, ਪਵਿੱਤਰ ਹੋ ਜਾਵੇਗਾ। ਸ਼ੁੱਧ ਇਸ ਗੁਰਬਾਣੀ ਨੂੰ ਪੜ੍ਹਨਾ ਕਰੋ, ਇਹ ਸ਼ੁੱਧ ਸਰੂਪ ਪਰਮੇਸ਼ਰ ਜੀ ਦਾ ਮਿਲਾਪ ਕਰਵਾਉਣ ਵਾਲੀ ਹੈ ਜੀ। ਸਾਧ ਸੰਗਤ ਜੀ, ਇਸ ਵਾਰ ਦੀਆਂ 15 ਪੌੜੀਆਂ ਨੇ, ਇਸ ਦੇ ਵਿੱਚ 15 ਸਲੋਕ ਮਹੱਲੇ, 15 ਮਹੱਲੇ ਤੇ 15 ਪੌੜੀਆਂ, ਇਸ ਪ੍ਰਕਾਰ ਸਾਰਿਆਂ ਦੀ ਗਿਣਤੀ 45 ਹੈ ਤੇ ਸਾਰੇ ਦੇ ਸਾਰੇ 45 ਦੇ 45 ਹੀ ਸਲੋਕ ਮਹੱਲੇ ਮਹੱਲੇ ਤੇ ਪੌੜੀਆਂ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ। ਸਤਿਗੁਰੂ ਜੀ ਇੱਥੇ ਵਾਰ ਦੀ ਸੰਪੰਨਤਾ ਕਰਦੇ ਨੇ, ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੇ ਅੰਦਰ ਆਈਆਂ 22 ਵਾਰਾਂ ਦੀ ਵੀ ਇੱਥੇ ਸਮਾਪਤੀ ਹੁੰਦੀ ਹੈ ਜੀਓ।
1: ਕਾਨੜਾ ਬਾਣੀ ਨਾਮ ਦੇਵ ਜੀਓ ਕੀ।
0: ਸਾਧ ਸੰਗਤ ਜੀ, ਇਸ ਤੋਂ ਅੱਗੇ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਰਾਮਸਰ ਸਾਹਿਬ ਜੀ ਵਾਲੇ ਪਾਵਨ ਅਸਥਾਨ ਤੇ ਭਾਈ ਗੁਰਦਾਸ ਸਾਹਿਬ ਜੀ ਨੂੰ ਲਿਖਾਰੀ ਲਾ ਕਰਕੇ ਭਗਤ ਸਾਹਿਬ ਜੀ ਦੀ ਗੁਰਬਾਣੀ ਲਿਖਾਉਂਦੇ ਨੇ। ਕਾਨੜਾ ਰਾਗ ਦੇ ਅੰਦਰ ਕੇਵਲ ਤਾਂ ਕੇਵਲ ਇੱਕੋ ਭਗਤ ਸਾਹਿਬ ਜੀ ਦੀ ਬਾਣੀ ਹੈ, ਭਗਤ ਨਾਮਦੇਵ ਸਾਹਿਬ ਜੀ ਦੀ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਲਿਖਵਾਉਂਦੇ ਨੇ ਭਾਈ ਰਾਗ ਕਾਨੜਾ ਹੈ, ਬਾਣੀ ਭਗਤ ਨਾਮ ਦੇਵ ਜੀਓ ਕੀ। ਭਗਤ ਨਾਮਦੇਵ ਸਾਹਿਬ ਜੀ ਦੀ ਗੁਰਬਾਣੀ ਹੈ ਜੀਓ। ਸਤਿਗੁਰੂ ਜੀ ਵਾਹਿਗੁਰੂ ਜੀ ਦਾ ਮੰਗਲ ਕਰਦੇ ਨੇ। ਭਾਈ ਜੋ ਇੱਕ ਅਦੁੱਤੀ ਬ੍ਰਹਮ ਹੈ, ਸੁਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ, ਓਅੰਕਾਰ ਜੋ ਪਰਮੇਸ਼ਰ ਜੀ ਉਚਾਰਨੇ ਮਾਤਰ ਸੇ ਰੱਖਿਆ ਕਰਨੇ ਵਾਲੇ ਸਰਬ ਦੇ ਪ੍ਰਕਾਸ਼ਕ ਰੂਪ ਹਨ ਜੀਓ।
1: ਪ੍ਰਸਾਦ
0: ਐਸੇ ਪਰਮੇਸ਼ਰ ਜੀ ਸੱਤ ਚਿੱਤ ਆਨੰਦ ਸਰੂਪ ਨੇ, ਤ੍ਰੇਈ ਕਾਲ ਆਬਾਦ ਨੇ, ਪਹਿਲਾਂ ਵੀ ਸੀ, ਹੁਣ ਵੀ ਹੈ, ਅੱਗੇ ਵੀ ਸਦਾ ਰਹਿਣਗੇ। ਗੁਰ ਪੂਜਨੀਕ ਨੇ, ਗੁਰ ਚੇਤਨ ਰੂਪ ਨੇ, ਗੁਰ ਅਗਿਆਨਤਾ ਦੇ ਹਨੇਰੇ ਨੂੰ ਮੇਟ ਕੇ ਸੱਚ ਦਾ ਪ੍ਰਕਾਸ਼ ਕਰਨ ਵਾਲੇ ਨੇ, ਗੁਰ ਸਭਨਾ ਤੋਂ ਵੱਡੇ ਨੇ, ਪ੍ਰਸਾਦ ਪਰ ਸਵਾਦ ਸਵਾਦਾਂ ਤੋਂ ਰਸਾ ਕਸਾਂ ਤੋਂ ਪਰੇ ਨੇ, ਅਰਥਾਤ ਆਨੰਦ ਸਰੂਪ ਨੇ। ਐਸੇ ਪਰਮੇਸ਼ਰ ਜੀ ਦੀ ਪ੍ਰਾਪਤੀ ਸਤਿਗੁਰ ਪ੍ਰਸਾਦ ਸਤਿਗੁਰੂ ਜੀ ਦੀ ਕਿਰਪਾ ਨਾਲ ਹੁੰਦੀ ਹੈ ਜੀਓ।
1: ਰਾਮ ਰਾਏ ਅੰਤਰ ਜਾਮੀ।
0: ਭਗਤ ਨਾਮਦੇਵ ਸਾਹਿਬ ਜੀ ਜਗਿਆਸੂ ਜਨਾਂ ਦੇ ਵਿੱਚ ਬੈਠੇ ਹੋਏ ਉਪਦੇਸ਼ ਦੇ ਰਹੇ ਨੇ, ਸਤ ਸੰਗਤ ਹੋ ਰਹੀ ਹੈ, ਨਾਮ ਜਪਣੇ ਦਾ ਉਪਦੇਸ਼ ਦਿੰਦੇ ਨੇ, ਵਾਹਿਗੁਰੂ ਜੀ ਦੇ ਗੁਣ ਜਣਾਉਂਦੇ ਨੇ। ਤੇ ਜਗਿਆਸੂ ਜਨਾਂ ਨੇ ਸਵਾਲ ਕੀਤਾ, ਹੇ ਭਗਤ ਸਾਹਿਬ ਜੀ ਕਿਰਪਾ ਕਰਕੇ ਸਾਨੂੰ ਦੱਸੋ ਪਰਮੇਸ਼ਰ ਜੀ ਕਿਹੋ ਜਿਹੇ ਨੇ। ਤੇ ਭਗਤ ਸਾਹਿਬ ਜੀ ਬਚਨ ਕਰਨਾ ਕਰਦੇ ਨੇ, ਭਾਈ ਐਸੋ ਮੇਰੇ ਰਾਮ ਰਾਏ, ਰਾਮ ਸਰਬ ਵਿਆਪੀ ਪਰਮੇਸ਼ਰ ਜੀ ਰਾਏ ਪ੍ਰਕਾਸ਼ ਰੂਪ ਨੇ, ਰਾਏ ਰਾਜਾ ਰੂਪ ਨੇ, ਕਰੋੜਾਂ ਹੀ ਖੰਡਾਂ ਬ੍ਰਹਿਮੰਡਾਂ ਦੇ ਅੰਤਰਜਾਮੀ। ਫਿਰ ਐਸੇ ਨੇ ਜਿਹੜੇ ਅੰਤਰਜਾਮੀ ਅੰਦਰ ਦੇ ਜਾਣਨ ਵਾਲੇ ਨੇ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਭਲਿਆਂ ਦੀ ਪੀਰ ਦਾ ਅਰਥ ਹੈ ਪੀੜ, ਦੁੱਖ, ਦਰਦ। ਭਲਿਆਂ ਦੇ ਦੁੱਖ ਮੈਨੂੰ ਵੀ ਜਾਣਦੇ ਨੇ, ਬੁਰਿਆਂ ਦੇ ਦੁੱਖ ਨੂੰ ਵੀ ਜਾਣਦੇ ਨੇ। ਅੰਤਰਜਾਮੀ ਹਰ ਇੱਕ ਦੇ ਹਿਰਦੇ ਦੀ ਸਮਝਦੇ ਨੇ, ਬੁੱਝਦੇ ਨੇ, ਜਾਣਦੇ ਨੇ। ਭਾਈ ਇਹੋ ਜਿਹੇ ਨੇ ਮੇਰੇ ਵਾਹਿਗੁਰੂ ਜੀ, ਜਿਹੜੇ ਸਰਬ ਵਿਆਪੀ ਨੇ, ਜ਼ਰੇ ਜ਼ਰੇ ਦੇ ਅੰਦਰ ਰਮੇ ਹੋਏ ਨੇ, ਪ੍ਰਕਾਸ਼ ਰੂਪ ਨੇ, ਰਾਜਾ ਰੂਪ ਨੇ, ਤੇ ਅੰਤਰਜਾਮੀ ਹਿਰਦੇ ਦੀਆਂ ਜਾਣਨ ਵਾਲੇ ਹਨ।
1: ਜੈਸੇ ਦਰਪਨ ਮਾਹੇ ਬਦਨ ਪਰਵਾਨੀ।
0: ਮਹਾਰਾਜ ਉਹ ਹਿਰਦੇ ਦੀ ਕਿਵੇਂ ਜਾਣਦੇ ਨੇ? ਤੇ ਭਗਤ ਸਾਹਿਬ ਜੀ ਬਚਨ ਕਰਦੇ ਨੇ, ਉਹ ਵਸਦੇ ਹੀ ਹਿਰਦੇ ਦੇ ਅੰਦਰ ਨੇ। ਜਿਹੜਾ ਬੰਦਾ ਮਕਾਨ ਵਿੱਚ ਬੈਠਾ ਹੋਵੇ, ਕਮਰੇ 'ਚ ਬੈਠਾ ਹੋਵੇ, ਉਹਨੂੰ ਕਮਰੇ ਦਾ ਗਿਆਨ ਹੁੰਦਾ, ਇਹ ਬੈੱਡ ਪਿਆ, ਇਹ ਸੋਫਾ ਪਿਆ, ਇਹ ਸਰਾਣਾ ਪਿਆ, ਇਹ ਚਾਦਰਾਂ ਪਈਆਂ ਨੇ, ਇਹ ਕੰਬਲ ਪਿਆ, ਇਹ ਰਜਾਈ ਪਈ ਹੈ, ਇਹ ਖੇਸ ਪਿਆ, ਇਹ ਗੱਦੀਆਂ ਪਈਆਂ ਨੇ, ਇਸ ਪ੍ਰਕਾਰ ਸਾਰੀਆਂ ਵਸਤੂਆਂ ਦਾ ਪਤਾ ਹੁੰਦਾ ਨਾ। ਜਿਹੜਾ ਕਮਰੇ 'ਚ ਬੈਠਾ ਉਸਨੂੰ ਪ੍ਰਤੱਖ ਹੁੰਦਾ, ਇਹ ਅਲਮਾਰੀ ਪਈ ਹੈ, ਇੱਥੇ ਗਹਿਣੇ ਪਏ ਨੇ, ਇਹ ਸੰਦੂਕ ਪਿਆ, ਸਾਰੀਆਂ ਚੀਜ਼ਾਂ ਉਸਨੂੰ ਨਜ਼ਰ ਆਉਂਦੀਆਂ ਨੇ। ਇਸੇ ਪ੍ਰਕਾਰ ਪਰਮੇਸ਼ਰ ਜੀ ਹਿਰਦੇ ਦੇ ਅੰਦਰ ਬੈਠੇ ਨੇ, ਤੇ ਹਿਰਦੇ ਦੀਆਂ ਜਾਣਦੇ ਨੇ ਕਿ ਹਿਰਦੇ ਵਿੱਚ ਚੱਲ ਕੀ ਰਿਹਾ, ਵਿਚਾਰ ਕਿਹੜੇ ਚੱਲ ਰਹੇ ਨੇ, ਬੁਰੇ ਚੱਲ ਰਹੇ ਨੇ, ਚੰਗੇ ਚੱਲ ਰਹੇ ਨੇ, ਚਿਤਵਨੀ ਕਿਹੜੀ ਚੱਲ ਰਹੀ ਹੈ, ਨਾਮ ਦਾ ਚਿੰਤਨ ਹੋ ਰਿਹਾ ਜਾਂ ਵਿਕਾਰਾਂ ਦਾ ਚਿੰਤਨ ਹੋ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਜੀ ਹਿਰਦੇ 'ਚ ਬੈਠੇ ਸਭ ਕੁਛ ਜਾਣਦੇ ਨੇ। ਹੇ ਗਰੀਬ ਨਿਵਾਜ, ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਕਰਨੇ ਵਾਲੇ ਭਗਤ ਨਾਮਦੇਵ ਸਾਹਿਬ ਜੀ, ਸਾਨੂੰ ਦੱਸਣਾ ਕਰੋ ਪਰਮੇਸ਼ਰ ਜੀ ਹਿਰਦਿਆਂ 'ਚ ਵਸਦੇ ਕਿਵੇਂ ਨੇ? ਤੇ ਆਪ ਜੀ ਬਚਨ ਕਰਦੇ ਹਨ,
1: ਦਰਪਨ ਮਾਹੇ ਬਦਨ ਪਰਵਾਨੀ।
0: ਕਿਉਂਕਿ ਭਗਤ ਜੀ ਸਾਨੂੰ ਤੇ ਪ੍ਰਤੀਤ ਨਹੀਂ ਹੁੰਦੇ, ਸਾਨੂੰ ਤੇ ਹਿਰਦਿਆਂ 'ਚ ਦਿਸਦੇ ਨਹੀਂ, ਤੇ ਇੱਕੋ ਪਰਮੇਸ਼ਰ ਜੀ ਸਾਰਿਆਂ ਹਿਰਦਿਆਂ 'ਚ ਕਿਵੇਂ ਵਸਦੇ ਨੇ? ਆਪ ਜੀ ਬਚਨ ਕਰਦੇ ਨੇ, ਜੈਸੇ ਦਰਪਨ ਮਾਹੇ, ਜਿਵੇਂ ਸ਼ੀਸ਼ੇ ਦੇ ਵਿੱਚ ਬਦਨ, ਬਦਨ ਨਾਮ ਮੁੱਖ ਦਾ, ਮੁੱਖ ਵੇਖਿਆ ਜਾਂਦਾ, ਪਰਵਾਨੀ ਇਹ ਗੱਲ ਮੰਨੀ ਹੋਈ ਪ੍ਰਵਾਨ ਹੈ, ਆਪਣੇ ਬਦਨ ਸਰੀਰ ਨੂੰ ਸ਼ੀਸ਼ੇ ਵਿੱਚ ਵੇਖਿਆ ਜਾਂਦਾ, ਪਰਵਾਨੀ ਇਹ ਗੱਲ ਪ੍ਰਵਾਨ ਮੰਨੀ ਜਾਂਦੀ ਹੈ ਨਾ। ਸ਼ੀਸ਼ੇ ਦੇ ਵਿੱਚ ਜਿਹੜਾ ਅਕਸ ਦਿਸਦਾ ਉਸ ਨੂੰ ਆਪਣਾ ਰੂਪ ਕਰਕੇ ਮਨੁੱਖ ਜਾਣਦਾ, ਕਹਿੰਦਾ ਮੈਂ ਆਪਣੇ ਆਪ ਨੂੰ ਸ਼ੀਸ਼ੇ 'ਚ ਦੇਖ ਰਿਹਾ, ਸ਼ੀਸ਼ੇ ਵਿੱਚ ਮੇਰਾ ਮੁੱਖ ਇਹੋ ਜਿਹਾ। ਜਿਵੇਂ ਸ਼ੀਸ਼ੇ ਵਿੱਚ ਮਨੁੱਖ ਨੂੰ ਆਪਣਾ ਮੁੱਖ ਦਿਸਦਾ, ਮਨੁੱਖ ਨੂੰ ਆਪਣਾ ਅਕਸ, ਆਪਣਾ ਪਰਛਾਵਾਂ ਦਿਸਦਾ, ਇਵੇਂ ਪਰਮੇਸ਼ਰ ਜੀ ਦੀ ਜੋਤ, ਪਰਮੇਸ਼ਰ ਜੀ ਦਾ ਅਕਸ ਸਾਰਿਆਂ ਸਰੀਰਾਂ ਦੇ ਅੰਦਰ ਹੈ, ਸਾਰਿਆਂ ਹਿਰਦਿਆਂ ਦੇ ਅੰਦਰ ਹੈ, ਸਾਰਿਆਂ ਜੀਵਾਂ ਦੇ ਅੰਦਰ ਅਕਸ ਰੂਪ ਹੋ ਕਰਕੇ ਵਸ ਰਹੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ ਨਾ, ਪੋਹਪ ਮੱਧ ਜਿਉ ਬਾਸ ਬਸਤ ਹੈ, ਬਾਸ ਦਾ ਅਰਥ ਹੈ ਖੁਸ਼ਬੂ, ਜਿਵੇਂ ਫੁੱਲਾਂ ਵਿੱਚ ਖੁਸ਼ਬੂ ਵਸਦੀ ਏ। ਮੁਕਰ ਮਾਹੇ ਜੈਸੇ ਸ਼ਾਈ, ਮੁਕਰ ਨਾਮ ਸ਼ੀਸ਼ੇ ਦਾ, ਸ਼ੀਸ਼ੇ ਵਿੱਚ ਜਿਵੇਂ ਪਰਛਾਵਾਂ ਵਸਦਾ ਹੈ, ਤੈਸੇ ਹੀ ਹਰ ਬਸੈ ਨਿਰੰਤਰ, ਘੱਟ ਹੀ ਖੋਜ ਹੋ ਭਾਈ। ਹੇ ਭਾਈ ਇਵੇਂ ਪਰਮੇਸ਼ਰ ਜੀ ਹਿਰਦੇ 'ਚ ਵਸਦੇ ਨੇ, ਹਿਰਦੇ 'ਚੋਂ ਹੀ ਲੱਭਣਾ ਕਰੋ। ਆਪ ਜੀ ਬਚਨ ਕਰਦੇ ਨੇ, ਭਾਈ ਜਿਵੇਂ ਸ਼ੀਸ਼ੇ ਦੇ ਅੰਦਰ ਪਰਛਾਵਾਂ ਵਸਦਾ ਨਾ, ਇਵੇਂ ਪਰਮੇਸ਼ਰ ਜੀ ਸਾਰਿਆਂ ਹਿਰਦਿਆਂ ਦੇ ਅੰਦਰ ਵਸਦੇ ਹਨ। ਵਿਸ਼ਰਾਮ ਦੇ ਕਰਕੇ ਫਰਮਾਉਂਦੇ ਹਨ ਜੀ,
1: ਬਸਾ ਘਟਾ ਘਟ ਲੀਪ ਨਾ ਸ਼ੀਪਾ।
0: ਮਹਾਰਾਜ ਜਿਹੜਾ ਕੋਈ ਪ੍ਰਾਣੀ ਜਿੱਥੇ ਵਸਦਾ ਹੋਵੇ ਉਸ 'ਤੇ ਉੱਥੇ ਦਾ ਪ੍ਰਭਾਵ ਪੈ ਜਾਂਦਾ, ਜਿਹੜਾ ਠੰਡੇ ਥਾਂ 'ਤੇ ਰਹਿੰਦਾ ਹੋਵੇ ਉਸ ਨੂੰ ਠੰਡ ਲੱਗਦੀ ਏ, ਜਿਹੜਾ ਗਰਮ ਥਾਂ 'ਤੇ ਰਹਿੰਦਾ ਹੋਵੇ ਉਸ ਨੂੰ ਗਰਮੀ ਲੱਗਦੀ ਏ, ਜਿਹੜਾ ਚਿੱਕੜ ਵਿੱਚ ਵੜ ਜਾਵੇ ਉਸ ਨੂੰ ਚਿੱਕੜ ਵੀ ਲੱਗ ਜਾਂਦਾ। ਤੇ ਜੇ ਪਰਮੇਸ਼ਰ ਜੀ ਜੀਵਾਂ ਦੇ ਅੰਦਰ ਰਹਿੰਦੇ ਨੇ, ਤੇ ਜੀਵਾਂ ਦੇ ਕੀਤੇ ਹੋਏ ਪਾਪਾਂ ਦਾ ਤੇ ਪੁੰਨਾਂ ਦਾ ਪ੍ਰਭਾਵ ਫਿਰ ਪਰਮੇਸ਼ਰ ਜੀ ਦੇ ਉੱਪਰ ਵੀ ਪੈਂਦਾ ਹੋਵੇਗਾ। ਕੀ ਪਰਮੇਸ਼ਰ ਜੀ ਵੀ ਪਾਪਾਂ ਪੁੰਨਾਂ ਦੇ ਨਾਲ ਮਲੀਨ ਜਾਂ ਸ਼ੁੱਧ ਹੁੰਦੇ ਨੇ? ਤੇ ਆਪ ਜੀ ਬਚਨ ਕਰਦੇ ਨੇ, ਨਹੀਂ ਭਾਈ ਪਰਮੇਸ਼ਰ ਜੀ ਐਸੇ ਨਹੀਂ, ਪਰਮੇਸ਼ਰ ਜੀ ਤਾਂ ਐਸੇ ਨੇ, ਬਸੈ ਘਟਾ ਘਟ, ਹਰ ਇੱਕ ਦੇ ਹਿਰਦੇ ਹਿਰਦੇ ਦੇ ਅੰਦਰ ਵਸਦੇ ਨੇ, ਘਟਾ ਸਰੀਰਾਂ ਦੇ, ਘਟ ਅੰਦਰ ਜੋ ਹਿਰਦੇ ਨੇ, ਸਰੀਰਾਂ ਦੇ ਅੰਦਰ ਹਿਰਦਿਆਂ ਵਿੱਚ ਵੱਸਦੇ ਨੇ, ਪਰ ਜਿੰਨੇ ਵੀ ਜੀਵ ਪਾਪ ਪੁੰਨ ਕਰਦੇ ਨੇ ਨਾ, ਲੀਪ ਨਾ ਛੁਪੈ, ਜੀਵਾਂ ਦੇ ਕੀਤੇ ਜਾਣ ਵਾਲੇ ਪਾਪਾਂ ਦੀ ਜਾਂ ਪੁੰਨਾਂ ਦੀ ਲਿਪਾਏ ਮਾਨਗੀ ਪਰਮੇਸ਼ਰ ਜੀ ਨੂੰ ਨਹੀਂ ਹੁੰਦੀ। ਜਿਵੇਂ ਮਨੁੱਖ ਮਕਾਨ ਦੇ ਅੰਦਰ ਬੈਠਾ ਹੋਵੇ, ਬਾਹਰ ਹਨੇਰੀ ਵਗੀ ਜਾਵੇ, ਹਵਾ ਚੱਲੀ ਜਾਏ, ਅੰਦਰ ਬੈਠੇ ਮਨੁੱਖ ਦੇ ਉੱਪਰ ਹਵਾ ਹਨੇਰੀ ਦਾ, ਬਾਹਰ ਆਉਂਦੇ ਝੱਖੜ ਦਾ, ਬਾਹਰ ਆਉਂਦੇ ਤੂਫਾਨ ਦਾ ਕੋਈ ਪ੍ਰਭਾਵ ਨਹੀਂ। ਬਾਹਰ ਬਰਫ਼ ਪੈਂਦੀ ਹੋਵੇ, ਬਾਹਰ ਗੜੇ ਪੈਂਦੇ ਹੋਣ, ਬਾਹਰ ਮੀਂਹ ਪੈਂਦਾ ਹੋਵੇ, ਜਿਹੜਾ ਅੰਦਰ ਮਕਾਨ ਦੇ ਅੰਦਰ ਬੈਠਾ ਉਹ ਥੋੜ੍ਹਾ ਭਿੱਜਦਾ, ਉਹਦੇ ਉੱਪਰ ਮੀਂਹ ਦਾ ਗਿੱਲੇ ਹੋਣ ਰੂਪੀ ਪ੍ਰਭਾਵ ਨਹੀਂ ਪੈਂਦਾ। ਇਸੇ ਪ੍ਰਕਾਰ ਪਰਮੇਸ਼ਰ ਜੀ ਸਾਰਿਆਂ ਸਰੀਰਾਂ ਦੇ ਅੰਦਰ ਬੈਠੇ ਨੇ, ਪਰ ਸਾਰਿਆਂ ਜੀਵਾਂ ਦੇ ਪਾਪਾ ਪੁੰਨਾਂ ਤੋਂ ਅਸੰਗ ਨੇ। ਪਰਮੇਸ਼ਰ ਜੀ ਦੇ ਉੱਪਰ ਪਾਪਾ ਪੁੰਨਾਂ ਦਾ ਪ੍ਰਭਾਵ ਨਹੀਂ ਪੈਂਦਾ ਹੈ।
1: ਮੁਕਤਾ ਜਾਤ ਨਾ ਦੀਸਾ।
0: ਮਹਾਰਾਜ, ਜੀਵਾਂ ਨੂੰ ਅਦ੍ਰਿਸ਼ ਬੰਧਨ ਵੀ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਪਏ ਨੇ ਨਾ, ਕਿ ਜੀਵਾਂ ਦੇ ਬੰਧਨ ਪਰਮੇਸ਼ਰ ਜੀ ਨੂੰ ਵੀ ਪੈਂਦੇ ਨੇ। ਤਾਂ ਹਜ਼ੂਰ ਫਰਮਾਉਂਦੇ ਨੇ, ਭਾਈ ਬੰਧਨ ਮੁਕਤਾ, ਪਰਮੇਸ਼ਰ ਜੀ ਬੰਧਨਾਂ ਤੋਂ ਮੁਕਤ ਨੇ। ਜਾਤ ਨਾ ਦੀਸੈ, ਜਿਹੜੇ ਪਰਮੇਸ਼ਰ ਜੀ ਨੇ ਨਾ, ਉਹਨਾਂ ਦੀ ਕੋਈ ਜਾਤ ਪਾਤ ਵੀ ਕਥਨ ਨਹੀਂ ਕੀਤੀ ਜਾ ਸਕਦੀ। ਅਸ਼ੁੱਧ ਮਨ ਕਰਕੇ ਪ੍ਰਤੱਖ ਨਜ਼ਰ ਨਹੀਂ ਆਉਂਦੇ ਚਮੜੇ ਦੇ ਨੇਤਰਾਂ ਦੇ ਨਾਲ। ਇਸੇ ਪ੍ਰਕਾਰ
1: ਬੰਧਨ ਮੁਕਤਾ

0: ਦਿਸੈ ਤੇ ਇਸ ਨੂੰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਅੰਗ ਸੰਗੀ ਦਿਸਦੇ ਨੇ। ਦਿਸੈ ਜੋ ਸਾਰੇ ਵਿਕਾਰਾਂ ਦੇ ਬੰਧਨਾਂ ਤੋਂ ਮੁਕਤ ਹੋ ਗਿਆ ਨਾ, ਵਾਹਿਗੁਰੂ ਜੀ ਹਿਰਦੇ ਦੇ ਅੰਦਰ ਸਾਖਿਆਤਕਾਰ ਤੇ ਇਸ ਨੂੰ ਨਜ਼ਰ ਆਉਂਦੇ ਹਨ।
1: ਦੇਖ ਮੁਖ ਜੈਸਾ,
0: ਸੋ ਭਗਤ ਸਾਹਿਬ ਜੀ ਜੇ ਹਿਰਦੇ ਦੇ ਅੰਦਰ ਵਸਦੇ ਨੇ ਤੇ ਸਾਨੂੰ ਦਿਸਦੇ ਕਿਉਂ ਨਹੀਂ, ਸਾਨੂੰ ਪ੍ਰਤੀਤ ਕਿਉਂ ਨਹੀਂ ਆਉਂਦੀ, ਕੋਈ ਪ੍ਰਮਾਣ ਦੇ ਕੇ ਦੱਸੋ ਵਸਦੇ ਕਿਵੇਂ ਨੇ ਤੇ ਸਾਨੂੰ ਕਿਉਂ ਨਹੀਂ ਨਜ਼ਰ ਆਉਂਦੇ, ਤੇ ਫਿਰ ਭਗਤ ਜਨਾਂ ਨੂੰ ਕਿਵੇਂ ਨਜ਼ਰ ਆਉਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਭਗਤ ਸਾਹਿਬ ਜੀ ਦੀ ਬਾਣੀ ਲਿਖਵਾ ਰਹੇ ਨੇ ਭਾਈ ਗੁਰਦਾਸ ਜੀਆਂ ਦੇ ਪਾਸੋਂ। ਭਾਈ ਗੁਰਦਾਸ ਜੀ, ਫਿਰ ਭਗਤ ਸਾਹਿਬ ਜੀ ਨੇ ਜਵਾਬ ਦਿੱਤਾ, ਪਾਣੀ ਮਾਹੇ ਦੇਖ ਮੁਖ ਜੈਸਾ, ਜਿਵੇਂ ਪਾਣੀ ਟਿਕਿਆ ਹੋਵੇ, ਠਹਿਰਿਆ ਹੋਵੇ, ਬਿਲਕੁਲ ਟਿਕੇ ਹੋਏ ਪਾਣੀ ਵਿੱਚ ਵੇਖੀਏ ਤੇ ਆਪਣਾ ਮੁਖ ਦਿਸਦਾ, ਮੂੰਹ ਦਿਸਦਾ ਨਾ ਭਾਈ। ਜਿਸ ਵੇਲੇ ਮਨ ਠਹਿਰ ਜਾਂਦਾ, ਜਿਸ ਵੇਲੇ ਇਸ ਮਨ ਦੇ ਅੰਦਰ ਵਾਸ਼ਨਾਵਾਂ ਰੂਪੀ ਪਾਉਣ ਨਹੀਂ ਵਗਦੀ, ਸੰਕਲਪਾਂ ਤੇ ਵਿਕਲਪਾਂ ਰੂਪੀ ਤਰੰਗਾਂ ਨਹੀਂ ਪੈਂਦੀਆਂ, ਟਿਕਾਓ ਵਾਲੇ ਠਹਿਰੇ ਹੋਏ ਮਨ ਦੇ ਅੰਦਰ ਪਰਮੇਸ਼ਰ ਜੀ ਦਾ ਅਕਸ ਨਜ਼ਰ ਆਉਂਦਾ, ਪਰਮੇਸ਼ਰ ਜੀ ਨਜ਼ਰ ਆਉਂਦੇ ਨੇ। ਤੇ ਜੇ ਪਾਣੀ ਹਿੱਲਦਾ ਹੋਵੇ ਤੇ ਸਾਧ ਸੰਗਤ ਜੀ, ਫਿਰ ਪਰਛਾਵਾਂ ਤੇ ਆਪਣਾ ਨਜ਼ਰ ਆਉਂਦਾ, ਪਰ ਉਸ ਦੇ ਵਿੱਚ ਪਰਛਾਵਾਂ ਵੀ ਹਿੱਲਦਾ ਨਜ਼ਰ ਆਉਂਦਾ। ਅਸਲ ਵਿੱਚ ਬੰਦੇ ਦਾ ਮੁੱਖ ਤੇ ਨਹੀਂ ਨਾ ਹਿੱਲ ਰਿਹਾ, ਮੁੱਖ ਟਿਕਿਆ, ਪਾਣੀ ਹਿੱਲਦਾ ਤੇ ਹਿੱਲਦਾ ਨਜ਼ਰ ਆਉਂਦਾ। ਪਰ ਜੇ ਉਹ ਪਾਣੀ ਕਿਧਰੇ ਵਹਿੰਦਾ ਹੋਵੇ, ਪਾਣੀ ਵਗਦਾ ਹੋਵੇ, ਨਦੀ ਦੇ ਅੰਦਰ, ਦਰਿਆ ਦੇ ਅੰਦਰ, ਆੜ ਦੇ ਅੰਦਰ, ਖਾਲ ਦੇ ਅੰਦਰ, ਇਸੇ ਪ੍ਰਕਾਰ ਹਟਦਾ ਹੀ ਜਲ ਹੋਵੇ, ਉਸ ਦੇ ਅੰਦਰ ਫਿਰ ਮੁੱਖ ਬਿਲਕੁਲ ਹੀ ਨਹੀਂ ਦਿਸਦਾ। ਸਾਧ ਸੰਗਤ ਜੀ, ਜਿਹੜਾ ਮਨ ਵਿਕਾਰਾਂ ਦੇ ਵਹਿਣਾਂ ਦੇ ਅੰਦਰ ਵਹਿ ਰਿਹਾ, ਜਿੱਥੇ ਵਾਸ਼ਨਾਵਾਂ ਦੇ ਝੱਖੜ ਝੁੱਲ ਰਹੇ ਨੇ, ਵਾਸ਼ਨਾਵਾਂ ਦੀਆਂ ਹਨੇਰੀਆਂ ਚੱਲ ਰਹੀਆਂ ਨੇ ਤੇ ਸੰਕਲਪਾਂ ਵਿਕਲਪਾਂ ਰੂਪੀ ਲਹਿਰਾਂ ਪੈ ਰਹੀਆਂ ਨੇ ਤੇ ਮਨ ਵਾਸ਼ਨਾਵਾਂ ਦੀਆਂ ਵਹਿਣੀਆਂ ਦੇ ਵਿੱਚ ਵਹਿ ਰਿਹਾ, ਉੱਥੇ ਫਿਰ ਪਰਮੇਸ਼ਰ ਜੀ ਦਾ ਅਕਸ ਨਜ਼ਰ ਨਹੀਂ ਆਉਂਦਾ। ਭਗਤ ਸਾਹਿਬ ਜੀ ਬਚਨ ਕਰਦੇ ਨੇ, ਪਾਣੀ ਮਾਹੇ ਮੁਖ ਦੇਖ ਮੁਖ ਜੈਸਾ, ਭਾਈ ਜਿਹੋ ਜਿਹਾ ਆਪਣਾ ਮੁੱਖ ਹੁੰਦਾ ਉਹੋ ਜਿਹਾ ਪਾਣੀ ਵਿੱਚ ਦਿਸਦਾ, ਅਰਥਾਤ ਪਾਣੀ ਟਿਕਿਆ ਹੋਵੇ, ਮੁੱਖ ਨਜ਼ਰ ਆਉਂਦਾ, ਹਿੱਲਦਾ ਹੋਵੇ, ਚਿਹਰਾ ਹਿੱਲਦਾ ਨਜ਼ਰ ਆਉਂਦਾ, ਪਾਣੀ ਵਹਿੰਦਾ ਹੋਵੇ ਤੇ ਨਜ਼ਰ ਨਹੀਂ ਆਉਂਦਾ। ਟੇਕੇ ਮਨ ਵਾਲਿਆਂ ਨੂੰ ਪ੍ਰਤੀਤੀ ਆਉਂਦੀ ਨਜ਼ਰ ਆਉਂਦਾ ਤੇ ਜਿਨ੍ਹਾਂ ਦੇ ਥੋੜੀਆਂ ਬਹੁਤੀਆਂ ਲਹਿਰਾਂ ਪੈਂਦੀਆਂ ਨੇ, ਕਦੇ ਪ੍ਰਤੀਤੀ ਆ ਜਾਂਦੀ, ਪਰਮੇਸ਼ਰ ਜੀ ਹੈਗੇ ਨੇ, ਸੁਣਦੇ ਨੇ, ਤੇ ਜਦੋਂ ਦੁਖੀ ਹੁੰਦਾ ਕਹਿੰਦਾ ਰੱਬ ਹੈ ਨਹੀਂ, ਜੇ ਹੁੰਦਾ ਤੇ ਮੇਰੀ ਸੁਣਦਾ ਨਾ। ਤੇ ਜਿਹੜਾ ਵਿਕਾਰੀ ਹੈ, ਮਨ ਵਹਿਣਾ ਵਿੱਚ ਵਿਆਹ ਹੋਇਆ, ਉਸ ਨੂੰ ਪਰਮੇਸ਼ਰ ਜੀ ਦੀ ਪ੍ਰਤੀਤੀ ਨਹੀਂ ਆਉਂਦੀ, ਨਜ਼ਰ ਨਹੀਂ ਆਉਂਦੇ।
1: ਸਵਾਮੀ ਬੀਠਲ ਐਸਾ,
0: ਭਗਤ ਨਾਮਦੇਵ ਸਾਹਿਬ ਜੀ ਕਹਿਣਾ ਕਰਦੇ ਨੇ, ਇਹ ਜਗਿਆਸੂ ਜਨੋ, ਮੇਰਾ ਜਿਹੜਾ ਸਵਾਮੀ ਮਾਲਕ ਹੈ ਨਾ ਬੀਠਲ, ਉਹ ਐਸਾ ਹੈ। ਬੀਠਲ ਦਾ ਅਰਥ ਹੈ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਪਾਲਣਾ ਕਰਨ ਵਾਲਾ ਤੇ ਲੈਤਾ ਕਰ ਦੇਣ ਵਾਲਾ। ਮੇਰਾ ਮਾਲਕ, ਮੇਰਾ ਸਵਾਮੀ, ਮੇਰਾ ਬੀਠਲ, ਮੇਰਾ ਭਗਵਾਨ, ਮੇਰਾ ਰਾਮ, ਮੇਰਾ ਵਾਹਿਗੁਰੂ, ਇਹੋ ਜਿਹਾ ਇਵੇਂ ਸਭਨਾ ਹਿਰਦਿਆਂ 'ਚ ਵੱਸਦਾ ਹੈ ਜਿਵੇਂ ਸ਼ੀਸ਼ੇ 'ਚ ਪਰਛਾਵਾਂ ਵੱਸਦਾ ਹੈ। ਤੇ ਸਭਨਾ ਦੀ ਪਾਲਣਾ ਕਰਨ ਵਾਲੇ ਪਰਮੇਸ਼ਰ ਜੀ ਨੇ, ਬੰਧਨਾਂ ਨੂੰ ਤੋੜ ਦੇਣ ਵਾਲੇ ਨੇ, ਮੁਕਤ ਕਰਨ ਵਾਲੇ ਨੇ, ਰਾਜਾ ਰੂਪ ਨੇ, ਪ੍ਰਕਾਸ਼ ਰੂਪ ਨੇ ਤੇ ਅੰਤਰਜਾਮੀ ਸਰਬ ਕਲਾ ਸਮਰੱਥ, ਐਸੇ ਮੇਰੇ ਪਰਮੇਸ਼ਰ ਜੀ ਹਨ ਜੀਓ। ਸਾਧ ਸੰਗਤ ਜੀ, ਇੱਥੇ ਕਾਨੜਾ ਰਾਗ ਦੀ ਸਮਾਪਤੀ ਹੁੰਦੀ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਜੋ 31 ਰਾਗਾਂ ਦੇ ਅੰਦਰ ਹੈ ਨਾ, ਗਿਣਤੀ ਦੇ ਹਿਸਾਬ ਦੇ ਨਾਲ ਇਹ ਕਾਨੜਾ ਰਾਗ 28ਵਾਂ ਰਾਗ ਹੈ। ਇੱਥੇ 28ਵੇਂ ਰਾਗ ਦੀ ਸਮਾਪਤੀ ਹੁੰਦੀ ਹੈ ਤੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਵਨ ਸਰੂਪ ਜਿਹੜੇ ਪ੍ਰੈਸ ਦੁਆਰਾ ਛਪਦੇ ਨੇ 1430 ਅੰਗਾਂ ਵਾਲੇ, ਉਹਨਾਂ ਪਾਵਨ ਸਰੂਪਾਂ ਦੇ ਇੱਥੇ 1318 ਅੰਗ ਸਮਾਪਤ ਹੋਏ ਨੇ। ਕੱਲ੍ਹ ਤੋਂ 1319 ਅੰਗ ਤੋਂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੰਦਰ ਆਉਣ ਵਾਲੇ 31 ਰਾਗਾਂ ਦੇ ਵਿੱਚੋਂ 29ਵੇਂ ਰਾਗ ਕਲਿਆਣ ਰਾਗ ਦੀ ਕਥਾ ਪ੍ਰਾਰੰਭ ਹੋਵੇਗੀ ਜੀ। ਧੰਨ ਸਤਿਗੁਰੂ ਦੇਵ ਪਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਕਲਗੀਧਰ ਦਸ਼ਮੇਸ਼ ਪਿਤਾ ਜੀਆਂ ਨੇ ਸਾਰਿਆਂ ਜੀਵਾਂ ਦੇ ਉੱਪਰ ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ, ਆਪਣੀ ਸਤਸੰਗਤ, ਆਪਣੇ ਪ੍ਰਵਚਨ ਕਥਨ ਕਰਨੇ ਅਤੇ ਸਰਵਣ ਕਰਨੇ ਦੀ ਦਾਤ ਬਖਸ਼ੀਏ, ਗੁਰਚਰਨਾਂ ਵਿਖੇ ਰਜੋਈਆਂ ਕਰੀਏ। ਸੱਚੇ ਸਾਹਿਬ ਜੀ, ਜੋ ਆਪ ਜੀ ਨੇ ਕਿਰਪਾਲਤਾ ਕਰਕੇ ਸਤਸੰਗਤ ਦੀਆਂ ਘੜੀਆਂ ਬਖਸ਼ਿਸ਼ ਕਰਕੇ ਅੰਮ੍ਰਿਤਮਈ ਪ੍ਰਵਚਨ ਸਾਡੇ ਤਾਈਂ ਕਥਨ ਅਤੇ ਸਰਵਣ ਕਰਵਾਏ ਨੇ ਮਹਾਰਾਜ, ਤਿੰਨਾ ਸਮੁੱਚੇ ਅੰਮ੍ਰਿਤ ਬਚਨਾਂ ਦਾ ਭਾਵ ਸਾਡਿਆਂ ਮਨਾਂ ਦੇ ਅੰਦਰ ਵਸਾ ਦੇਵੋ। ਆਪਣੇ ਮੁਬਾਰਕ ਚਰਨ ਕਮਲਾਂ ਦੀ ਪ੍ਰੀਤੀ, ਸੇਵਾ, ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਪਿਆਰੀ ਗੁਰਸਿੱਖੀ, ਨਿਤਨੇਮ ਸਿਮਰਨ ਦੀ ਪ੍ਰਪਕਤਾ ਬਖਸ਼ਿਸ਼ ਕਰਕੇ ਸਾਡੇ ਤਾਈਂ ਨਾਨਕ ਨਦਰੀ ਨਦਰ ਨਿਹਾਲ ਕਰੋ ਜੀ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ

ਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆਪ ਜੀ ਦੇ ਭਾਵਨਾ ਸਥਾਨ ਸਤਖੰਡ ਦਰਬਾਰ ਦੀਆਂ ਹਾਜ਼ਰੀ ਭਰਦੇ ਹੋਏ ਆਪ ਜੀ ਕਿਰਪਾ ਬਾਣੀ ਦਾ ਸਤਿਕਾਰ ਕਰਦੇ ਹੋਏ ਬੇਅੰਤ ਗੁਰਮੁਖਾ ਪਿਆਰਿਆਂ ਵੱਲੋਂ ਸ਼ਬਦ ਹੇਠ ਮਾਇਆ ਹਾਜ਼ਰ ਹੋਈਏ ਸੱਚੇ ਪਾਤਸ਼ਾਹ ਨਾਮ ਦਾਨ ਸਿੱਖੇ ਦਾਨ ਦੀ ਬਖਸ਼ਿਸ਼ ਕਰਨੀ ਗੁਰਸਿੱਖੀ ਜੀਵਨ ਬਖਸ਼ਣਾ ਦੇਹ ਆਰੋਗਤਾ ਸਮੂਹ ਸੰਗਤਾਂ ਦੀਆਂ ਮਨੋਕਾਮਨਾਏ ਪੂਰਨ ਕਰਨੇ ਨਾਮ ਬਾਣੀ ਨਾਲ ਪਿਆਰ ਬਖਸ਼ਣਾ ਦਰਿਦਰ ਪ੍ਰਵਾਨ ਕਰਨੀ ਯਾਤਰਾ ਸਫਲੀ ਕਰਨੀ।

ਜੋਤ ਮੇਰਾ ਦੇ ਸੱਚਖੰਡ ਕੇ ਦਰਬਾਰ।

ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਪਾਵਨ ਤਖ਼ਤ ਸੱਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਕੀਰਤਨ ਦਾ ਸਤਿਕਾਰ ਕਰਦਿਆਂ ਹੋਇਆਂ ਗੁਰੂ ਰੂਪ ਸਾਧ ਸੰਗਤ ਜੀ ਵੱਲੋਂ ਕੀਰਤਨ ਸ਼ਬਦ ਭੇਟ ਬੇਅੰਤ ਮਾਇਆ ਹਾਜ਼ਰ ਹੋਈ ਹੈ। ਹਾਜ਼ਰੀਆਂ ਦਰ ਵਿੱਚ ਪ੍ਰਵਾਨ ਕਰਨੀਆਂ ਗੁਰੂ ਰੂਪ ਸਾਧ ਸੰਗਤ ਜੀ ਦੀਆਂ ਆਸਾ ਮਨਸਾ ਸੰਪੂਰਨ ਕਰਨੀਆਂ ਯਾਤਰਾ ਸਫਲੀ ਕਰਨੀ ਹਰ ਮੈਦਾਨ ਫਤਿਹ ਰੱਖਣਾ ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ। ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਮੁਖੀ ਉਜਲ ਸਦਾ ਸੁਖੀ ਨਾਨਕ ਸਿਮਰਦੇ ਗ੍ਰਾਮ।

ਤਨ ਬਿਜੈ ਤੁਲ ਪ੍ਰਤਾਪ ਅਨਖੰਡ ਅਮਿਤ ਥਾਪ ਜਿਹ ਕੀਨ ਜਗਤ ਪਸਾਰ ਰਚਿਓ ਵਿਚਾਰ ਵਿਚਾਰ ਅਨੰਤ ਰੂਪ ਅਖੰਡ ਅਤੁਲ ਪ੍ਰਤਾਪ ਪ੍ਰਚੰਡ ਜਿਹ ਅੰਡ ਤੇ ਬ੍ਰਹਮੰਡ ਕੀਨੇ ਸੋ ਚੌਦਹ ਖੰਡ।

ਤਵਾ ਪ੍ਰਸਾਦ ਕਬਿਤ ਖੂ ਕਮਲ ਹਰਿ ਗਜ ਗਦ ਹਾ ਵਿਭੂਤ ਦਾਰਿਗ ਤੁਆ ਮਸਾਨ ਬਾਸ ਕਰਿ ਹੋਈ ਕਰਤ ਹੈ ਖੂ ਘੁਮਟ ਬਾਸੀ ਲਗੇ ਡੋਲਤ ਉਦਾਸ ਮ੍ਰਿਗ ਤਰਵਰ ਸਦੀਵ ਮੋਨ ਸਦੀ ਮਰਤ ਹੈ ਬਿੰਦ ਕੇ ਸਦਈਆ ਤਾਇ ਹੀ ਜਿਕੀ ਬਡਈਆ ਦੇਤ ਬੰਦਰਾ ਸਦੀਵ ਪਾਏ ਨਾਂਗੇ ਫਿਰਤ ਹੈ ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਬੀਨ ਏਕ ਗਿਆਨ ਕੇ ਬਿਹੀਨ ਛੀਨ ਕਹਿ ਸਕੈ ਤਰਤ ਹੈ ਭੂਤ ਬਨ ਚਾਰੀ ਛਿਤ ਛਾਉਣਾ ਸਭੇ ਦੂਤਾ ਧਾਰੀ ਪਾਉਣ ਕੇ ਆਹਾਰੀ ਸੋਭ ਜੰਗ ਜਾਨੀਅਤ ਹੈ ਤ੍ਰਿਣ ਕੇ ਬਛਈਆ ਧਨ ਲੋਭ ਕੇ ਤਜਈਆ ਤੇ ਤੁਕਉਨ ਕੇ ਜਈਆ ਬ੍ਰਿਕ ਭਈਆ ਮਾਨੀਅਤ ਹੈ ਨਭ ਕੇ ਉਡਈਆ ਤਾਹੇ ਪੰਛੀ ਕੀ ਬਡਈਆ ਦੇ ਤਬਗੁਲਾ ਬਿਡਾਲ ਬ੍ਰਿਕ ਧਿਆਨੀ ਠਾਨੀਅਤ ਹੈ ਜੇ ਤੇ ਵੱਡੇ ਗਿਆਨੀ ਤਿੰਨੋ ਜਾਨੀ ਬਖਾਨੀ ਨਾਹੇ ਅਸਨਾ ਪ੍ਰਪੰਚ ਮਨ ਭੂਲ ਆਨੀਅਤ ਹੈ ਭੂਮ ਕੇ ਵਸਈਆ ਤਾਹੇ ਬੂਚਰੀ ਕਜਈਆ ਕਹੇ ਨਭ ਕੇ ਉਡਈਆ ਸੁਚਰਈਆ ਕਹਿ ਬਖਾਨੀਏ ਫਲ ਕੇ ਬਛਈਆ ਤਾਹੇ ਬਾਂਦਰੀ ਕਜਈਆ ਕਹੇ ਆਦ ਸਫਿਰਈਆ ਤਦ ਭੂਤ ਕੇ ਪਛਾਨੀਏ ਜਲ ਕੇ ਤਰਿਆ ਕੋ ਗੰਗੇ ਰਿਸੀ ਕਹਤ ਜਗ ਆਕ ਕੇ ਬਛਈਆ ਸੋ ਚਕੋਰ ਸਮ ਮਾਨੀਏ ਸੂਰਜ ਸਿਵਈਆ ਤਾਹੇ ਕੌਲ ਕੀ ਬਡਾਈ ਦੇਤ ਚੰਦਰਮਾ ਸਿਵਈਆ ਕੋ ਕਵੀ ਕੇ ਪਹਿਚਾਨੀਏ ਨਾਰਾਇਣ ਕਛ ਮਛ ਤਿੰਦੁਆ ਕਹਤ ਸਭ ਕੌਲ ਨਾਵ ਕੌਲ ਜਿਹ ਤਾਲ ਮੈਂ ਰਹਤ ਹੈ ਗੋਪੀਨਾਥ ਗੁਜਰ ਗੋਪਾਲ ਸਭੇ ਦੇਨ ਚਾਰੀ ਰਿਖੀ ਕੇਸ ਨਾਮ ਕੇ ਮਹੰਤ ਲਹੀਅਤ ਹੈ ਮਾਧਵ ਭਵਰ ਓਵਟੇਰ ਕੋ ਕਨਈਆ ਨਾਮ ਕੰਸ ਕੋ ਬਧਈਆ ਜਮ ਦੂਤ ਕਹੀਅਤ ਹੈ ਮੂੜ ਰੂੜ ਪੀਟਤ ਨ ਗੂੜਤਾ ਕੋ ਭੇਦ ਪਾਵੇ ਪੂਜਤ ਨ ਤਾਹੇ ਜਾ ਕੇ ਰਾਖੇ ਰਹੀਅਤ ਹੈ ਵਿਸਵਪਾਲ ਜਗਤ ਕਾਲ ਦੀਨ ਦਇਆਲ ਪੈਰੀ ਸਾਲ ਸਦਾ ਪ੍ਰਤਪਾਲ ਜਮ ਜਾਲ ਤੇ ਰਹਤ ਹੈ ਜੋਗੀ ਜੱਟਾਧਾਰੀ ਸਤੀ ਸਾਜੇ ਵੱਡੇ ਬ੍ਰਹਮਚਾਰੀ ਧਿਆਨ ਕਾਜ ਭੂਖ ਪਿਆਸ ਦੇਹ ਪੈ ਸਹਤ ਹੈ ਨਿਉਲੀ ਕਰਮ ਜਲ ਹੋਮ ਪਾਵਕ ਪਵਨ ਹੋਮ ਅਧੋਮੁਖ ਏਕ ਪਾਏ ਠੰਡ ਨ ਬਹਤ ਹੈ ਮਾਨਵ ਫਨਿੰਦ ਦੇਵ ਦਾਨਵ ਨ ਪਾਵੇ ਭੇਦ ਭੇਦ ਔਕ ਤੇ ਬਨੇਤ ਨੇਤ ਕਹਿ ਕਹਤ ਹੈ ਨਾਚਤ ਫਿਰਤ ਮੋਰ ਬਾਦਰ ਕਰਤ ਘੋਰ ਦਾਮਨੀ ਅਨੇਕ ਭਾਵ ਕਰਿਓਈ ਕਰਤ ਹੈ ਚੰਦਰਮਾ ਤੇ ਸੀਤਲ ਨ ਸੂਰਸ ਤੇ ਤਪਤ ਤੇਜ ਇੰਦਰ ਸੋਨ ਰਾਜਾ ਭਵ ਭੂਮ ਕੋ ਭਰਤ ਹੈ ਸਿਵ ਸੇ ਤਪਸੀ ਆਦ ਬ੍ਰਹਮ ਸੇਨਾ ਬੇਦ ਚਾਰੀ ਸਨਤ ਕੁਮਾਰ ਸੀ ਤਪਸਨ ਅਨਤ ਹੈ ਗਿਆਨ ਕੇ ਵਿਹੀਨ ਕਾਲ ਫਾਂਸ ਕੇ ਅਧੀਨ ਸਦਾ ਜੁਗਨ ਕੀ ਚੌਕਰੀ ਫਿਰਾਈ ਫਿਰਤ ਹੈ ਏਕ ਸਿਵ ਭਏ ਏਕ ਗਏ ਏਕ ਫੇਰ ਭਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ ਬ੍ਰਹਮਾਰ ਵਿਸ਼ਨ ਕਿਤੇ ਬੇਦ ਯੋ ਪੁਰਾਣ ਕਿਤੇ ਸਿਮ੍ਰਿਤ ਸਮੂਹਨ ਕੇ ਹੋਏ ਹੋਏ ਬਿਤਏ ਹੈ ਮੋਹਨ ਦੀ ਮਦਾਰ ਕਿਤੇ ਅਸੁਨੀ ਕੁਮਾਰ ਕਿਤੇ ਅੰਸਾ ਅਵਤਾਰ ਕਿਤੇ ਕਾਲ ਬਸ ਭਏ ਹੈ ਪੀਰੇ ਔ ਪਿਗੰਬਰ ਕਿਤੇ ਗਾਨੇ ਨਾ ਪਰਤ ਏਤ ਭੂਮਿ ਹਿਤ ਹੋਏ ਕੇ ਫੇਰ ਭੂਮਿ ਹੀ ਮਿਲਏ ਹੈ ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ ਛਤਰ ਹੀ ਕਿਛਾਇਆ ਗਈ ਕੋਸ ਲੋ ਚਲਤ ਹੈ ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ ਵੱਡੇ ਵੱਡੇ ਰਾਜਨ ਕੇ ਦਰਪ ਕੋ ਦਲਤ ਹੈ ਮਾਨ ਸੇ ਮਹੀਪ ਔ ਦਲੀਪ ਕੈਸੇ ਛਤਰਧਾਰੀ ਵੱਡੋ ਅਭਿਮਾਨ ਬੂਝ ਦੰਡ ਕੋ ਕਰਤ ਹੈ ਦਾਰ ਸੇ ਦਿੱਲੀ ਸਰ ਦ੍ਰੁਜੋਧਨ ਸੇ ਮਾਨ ਧਾਰੀ ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ ਸਿਜ ਦੇ ਕਰੇ ਅਨੇਕ ਤੋਪ ਜੀ ਕਪਟ ਬੇਸ ਪੋਸਤੀ ਅਨੇਕ ਦਾ ਨਿਭਾਵਤ ਹੈ ਸੀਸ ਕਹੋ ਕਹ ਭਯੋ ਮੱਲ ਜੋ ਪਿਕਟਤ ਅਨੇਕ ਡੰਡ ਸੋਤ ਨਾ ਡੰਡੋਤ ਅਸ ਢੰਗ ਅਥ ਤੀਸ ਕਹੋ ਕਹ ਭਯੋ ਰੋਗੀ ਜੋ ਪੇ ਡਰ ਰਹੇ ਉਰਦ ਮੁਖ ਮਨ ਤੇ ਨ ਮੁੰਡ ਨੇ ਹਰਾਯੋ ਆਦੀਸ ਕਹੋ ਕਾਮਨਾ ਅਧੀਨ ਸਦਾ ਦਾਮਨਾ ਪ੍ਰਵੀਨ ਏਕ ਭਾਵਨਾ ਵਿਹੀਨ ਕਸ ਭਾਵੇ ਜਗ ਦੀਸ ਕਹੋ ਸੀਸ ਪਟ ਕਤ ਜਾ ਕੇ ਕਾਨ ਮੈਂ ਖਜੂਰਾ ਦੱਸੇ ਮੁੰਡ ਛੱਡ ਕਤ ਮਿੱਤਰ ਪੁੱਤਰ ਹੋ ਕੇ ਸੋਕ ਸਾਉ ਆਗ ਕੋ ਚਰਈਆ ਫਲ ਭੂਲ ਕੋ ਪਛਈਆ ਸਦਾ ਬਨ ਕੋ ਭ੍ਰਮਈਆ ਔਰ ਦੂਸਰੋ ਨ ਬੋਕ ਸਾਉ ਕਹਾਂ ਭਯੋ ਫੇੜ ਜੋ ਖਸਤ ਸੀਸ ਬ੍ਰਿਛਨ ਸੋ ਮਾਟੀ ਕੋ ਪਛਈਆ ਬੋਲ ਪੁੱਛ ਲੀਜ ਜੋਕ ਸਾਉ ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਭਾਵਨਾ ਵਿਹੀਨ ਕਸ ਭੇਟ ਪਰ ਲੋਕ ਸਾਉ ਨਾਚੋਈ ਕਰਤ ਮੋਰ ਦਾਦਰ ਕਰਤ ਸ਼ੋਰ ਸਦਾ ਗਨ ਘੋਰ ਗਨ ਕਰਿਓਈ ਕਰਤ ਹੈ ਏਕ ਪਾਏ ਡੰਡ ਸਦਾ ਬਨ ਮੈਂ ਰਹਤ ਬ੍ਰਿਜ ਫੂਕ ਫੂਕ ਪਾਂ ਭੂਮ ਸਰਾਵਕ ਦਰਤ ਹੈ ਪਾਹਨ ਅਨੇਕ ਯੁਗ ਏਕ ਠੌਰ ਬਾਸ ਕਰੇ ਕਾਗ ਔਰ ਚੀਰ ਦੇਸ ਦੇਸ ਵਿਚਰਤ ਹੈ ਗਿਆਨ ਕੇ ਵਿਹੀਨ ਮਹਾਦਾਨ ਮੈਂ ਨਾ ਹੁਜਲੀਨ ਭਾਵਨਾ ਯਕੀਨ ਦੀਨ ਕਹਿ ਸਕੈ ਤਰਤ ਹੈ ਜਸ ਏਕ ਸਵੰਗੀ ਕਹੂੰ ਜੋਗੀਆ ਬੈਰਾਗੀ ਬਨ ਕਬ ਹੂੰ ਸੰਨਿਆਸ ਵੇਸ ਬਨ ਕੈ ਦਿਖਾਵਈ ਕਹੂੰ ਪਾਉਣ ਹਰੀ ਕਹੂੰ ਬੈਠ ਲਾਇ ਤਾਰੀ ਕਹੂੰ ਲੋਭ ਕੀ ਖੁਮਾਰੀ ਸੋ ਅਨੇਕ ਗੁਣ ਗਾਵਈ ਕਹੂੰ ਬ੍ਰਹਮਚਾਰੀ ਕਹੂੰ ਹੱਥ ਪੈ ਲਗਾਵੇ ਬਾਰੀ ਕਹੂੰ ਡੰਡਧਾਰੀ ਹੋਇ ਕੇ ਲੋਗਨ ਭਰਮਾਵਈ ਕਾਮਨਾ ਅਧੀਨ ਪਰਿਓ ਨਾਚਤ ਹੈ ਨਾਚਨ ਸੋ ਗਿਆਨ ਕੇ ਵਿਹੀਨ ਕਸੇ ਬ੍ਰਹਮ ਲੋਕ ਪਾਵਈ ਪੰਜ ਬਾਰ ਗੀ ਦਰ ਪੁਕਾਰ ਪਰ ਸੀਤ ਕਾਲ ਗੁੰਚਰ ਔਗਤ ਹਾ ਅਨੇਕ ਦਾ ਪੁਕਾਰ ਹੀ ਕਹਾ ਭਯੋ ਜੋ ਪਕਲ ਵਤਰ ਲਿਓ ਕਾਂਸੀ ਵਿੱਚ ਚੀਰ ਚੀਰ ਚੋਰ ਟਾਕ ਉਠਾਰਨ ਸੋ ਮਾਰਹੀ ਕਹਾ ਭਯੋ ਫਾਂਸੀ ਡਾਰ ਬੂੜਿਓ ਜੜ ਕੰਗਦਾਰ ਡਾਰ ਡਾਰ ਫਾਂਸ ਡਗ ਮਾਰ ਮਾਰ ਡਾਰਹੀ ਡੂਬੇ ਨਰਕਦਾਰ ਮੂੜ ਗਿਆਨ ਕੇ ਬਿਨਾ ਵਿਚਾਰ ਭਾਵਨਾ ਵਿਹੀਨ ਕਸ ਗਿਆਨ ਕੋ ਵਿਚਾਰਹੀ ਤਾਪ ਕੇ ਸਹਿਤ ਜੋ ਪਪਾਈਏ ਅਤਾਪਨਾਥ ਤਾਪਨਾ ਅਨੇਕ ਤਨ ਘਾਇਲ ਸਹਤ ਹੈ ਜਾਪ ਕੇ ਕੀਏ ਤੇ ਜੋ ਪਪਾਇਤ ਅਜਾਪ ਦੇਵ ਪੂਦਨਾ ਸਦੀਵ ਤੂੰ ਹੀ ਉਚਰਤ ਹੈ
नभ के उड़त जो पे नारायण पाइयत अनल आकाश पंची डोल वो करत है। आग में जरत कतरान की परत कर पताल के बस क्यों भुजंग न तरत है। को भयो मुंडिया सन्यासी को जोगी भयो को ब्रह्मचारी को जद्दी अनुमान वो हिंदू तुरक को रावजी इमाम साफी मानस की जात सब एक पहचान वो करता करीम सोई रास करहीम ओई दूसरो न भेद कोई भूल भ्रम मान बो एक ही किसे सब ही कगुर देव एक एक ही स्वरूप सब एक ज्योत जान बो देहो राम सीत सोई पूजा निवाज ओई मान सब एक पे अनेक को भ्रमाव है। देवता देव जच गंधर्व तुरक हिंदू न्यारे न्यारे देशन के वेश को प्रभाव है। एक नैन एक कान एक देह एक बान खाक बाद आतस ओ आप को रलाव है। अल्लाह अभेक सोई पुराने ओ कुरान वही एक ही स्वरूप सब एक ही बनाव है। जैसे एक आग दे कनु ककुट आग उठे न्यारे न्यारे हो के फिर आग में मिलाहेंगे। जैसे एक दूर दे अनेक दूर पूरत है दूर के कनु का फिर दूर ही समाहेंगे। जैसे एक नद दे तरंग कोट उपजत है पान के तरंग सब पान ही कहेंगे। तैसे विश्व रूप दे अभूत भूत प्रकट हुए ताही ते उपज सब ताही में समाहेंगे। केत कछ मछ केते उनको करत भज केते अच वच हो सब पच उड़ जाएंगे। केत नब बीज अच पछ को करेंगे भज केतक प्रत

ਦੇਸ ਵਾਖਿਆ ਕਹੂੰ ਦੇਵ ਬਾਣੀ ਕਹੂੰ ਰਾਜ ਵਿਦਿਆ ਕਹੂੰ ਰਾਜਧਾਨੀ ਕਹੂੰ ਮੰਤਰ ਵਿਦਿਆ ਕਹੂੰ ਤੰਤਰ ਸਾਰੰ ਕਹੂੰ ਜੰਤਰ ਰੀਤੰ ਕਹੂੰ ਸਸਤ੍ਰ ਧਾਰੰ ਕਹੂੰ ਹੋਮ ਪੂਜਾ ਕਹੂੰ ਦੇਵ ਅਰਚਾ ਕਹੂੰ ਪਿੰਗੁਲਾ ਚਾਰਣੀ ਗੀਤ ਚਰਚਾ ਕਹੂੰ ਬੀਨ ਵਿਦਿਆ ਕਹੂੰ ਗਾਨ ਗੀਤੰ ਕਹੂੰ ਮਲੇਚ ਵਾਖਿਆ ਕਹੂੰ ਵੇਦ ਰੀਤੰ ਕਹੂੰ ਨ੍ਰਿਤ ਵਿਦਿਆ ਕਹੂੰ ਨਾਗ ਬਾਣੀ ਕਹੂੰ ਗਾਰੂ ਗੂੜ ਕਥਾ ਕਹਾਣੀ ਕਹੂੰ ਅਛਰਾ ਪਛਰਾ ਮਛਰਾਹੋ ਕਹੂੰ ਬੀਰ ਵਿਦਿਆ ਭੂਤੰ ਪ੍ਰਵਾਹੋ ਕਹੂੰ ਛੈਲ ਛਾਲਾ ਧਰੇ ਛਤਰ ਧਾਰੀ ਕਹੂੰ ਰਾਜ

ਸਰਬੰ ਵਿਚਾਰ ਜਿਮ ਕੀ ਹੋ ਆਪ ਕਰਤੇ ਪਸਾਰ ਜਦ ਬਭੂਤਨ ਭੈ ਅਨੰਤ ਤਉ ਕਹੋ ਜਥਾਂ ਬਦਤ ਰਹਿਣ ਤੰਤ ਕਰਤਾ ਕਰੀਮ ਕਾਦਰ ਕਿਰਪਾਲ ਅਦ ਵੈ ਭੂਤਨ ਭੈ ਦਿਆਲ ਦਾਤਾ ਤੁਰੰਤ ਦੁਖ ਦੁਖ ਰਹਿਤ ਜੇ ਨੇਤ ਨੇਤ ਸਭ ਭੇਦ ਕਹਤ ਕਈ ਉੱਚ ਨੀਚ ਕੀ ਨੋ ਬਨਾਉ ਸਭ ਵਾਰ ਪਾਰ ਜਾ ਕੋ ਪ੍ਰਭਾਵ ਸਭ ਜੀਵ ਜੰਤ ਜਾਨੰਤ ਜਾਹੇ ਮਨ ਮੂੜ ਕਿਉਂ ਨ ਸੇਵੰਤ ਤਾਹੇ ਕਈ ਮੂਡ ਪਤ੍ਰ ਪੂਜਾ ਕਰੰਤ ਕਹੇ ਸਿੱਧ ਸਾਧ ਸੂਰਤ ਸਿਵੰਤ ਕਹੇ ਪਲਟ ਸੂਰਤ ਸਜਦਾ ਕਰਾਏ ਪ੍ਰਭ ਏਕ ਰੂਪ ਦਵੈ ਕਹਿ ਲਖਾਏ ਅੰਸ਼ਿਜ ਤੇਜ ਅਨਭੈ ਪ੍ਰਕਾਸ਼ ਦਾਤਾ ਤੁਰੰਤ ਅਧਵੈ ਨਾ ਸਭ ਰੋਗ ਸੋਗ ਤੇ ਰਹਿਤ ਰੂਪ ਅਨਭੈ ਅਕਾਲ ਅਛੈ ਸਰੂਪ ਕਰੁਣਾ ਨਿਧਾਨ ਕਾਮਲ ਕਿਰਪਾਲ ਦੁਖ ਦੋਖ ਹਰਤ ਦਾਤਾ ਦਿਆਲ ਅੰਜਨ ਵਿਹੀਨ ਅਨਭੰਜਨਾਦ ਜਲ ਧਰ ਪ੍ਰਭਾਵ ਸਰਬਤ੍ਰ ਸਾਥ ਜੇ ਜਾਤ ਪਾਤ ਨਹੀਂ ਵੇਦ ਪਰਮ ਜੇ ਰੰਗ ਰੂਪ ਨਹੀਂ ਏਕ ਧਰਮ ਜੇ ਸਤਰੂ ਮਿੱਤਰ ਦੋ ਏਕ ਸਾਰ ਅਛੈ ਸਰੂਪ ਚੱਲ ਪਾਰ ਜਾਨੀ ਨ ਜਾਏ ਜੇ ਰੂਪ ਰੇਗ ਕਹਿ ਬਾਸ ਤਾਸ ਕਹਿ ਕੌਣ ਬੇਗ ਕਹਿ ਨਾਮ ਤਾਸ ਹੈ ਕਵਨ ਜਾਤ ਜੇ ਸਤਰੂ ਮਿੱਤਰ ਨਹੀਂ ਪੁੱਤਰ ਪ੍ਰਾਤ ਕਰੁਣਾ ਨਿਧਾਨ ਕਾਰਨ ਸਰੂਪ ਜੇ ਚੱਕਰ ਚਿਹਨ ਨਹੀਂ ਰੰਗ ਰੂਪ ਜੇ ਖੇਤ ਵੇਦ ਨਹੀਂ ਕਰਮ ਕਾਲ ਸਭ ਜੀਵ ਜੰਤ ਕੀ ਕਰਤ ਪਾਲ ਉਰਧੰਗ ਬਿਰਹਤ ਸਿੱਧੰਗ ਸਰੂਪ ਬੁੱਧੰਗ ਪਾਲ ਜੁਦੰਗ ਅਨੂਪ ਜੈ ਰੂਪ ਰੇਗ ਨਹੀਂ ਰੰਗ ਰਗ ਅੰਛਿਜ ਤੇਜ ਅਨਭਿਜ ਦਾਗ ਜਲ ਥਲ ਮਹੀਪ ਬੰਤਨ ਦੁਰੰਤ ਜੇ ਨੇਤ ਨੇਤ ਨਿਸ ਦਿਨ ਉਚਰੰਤ ਪਾਯੋ ਨ ਜਾਏ ਜਹ ਪੈਰ ਪਾਰ ਦੀਨਾਨ ਦੋਗ ਦਹ ਧਾਵਤਾਰ ਕਈ ਗੋਟ ਇੰਦਰ ਜਹ ਪਾਨ ਹਾਰ ਕਈ ਗੋਟ ਰੁਦਰ ਚੁਕੀਆ ਦੁਆਰ ਕਈ ਵੇਦ ਵਿਆਸ ਬ੍ਰਹਮਾ ਅਨੰਤ ਜਹ ਨੇਤ ਨੇਤ ਨਿਸ ਦਿਨ ਉਚਰੰਤ ਤਵਾ ਪ੍ਰਸਾਦ ਸਵਈਏ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤੋ ਬਾਰ ਗਨੀ ਮਨ ਗਾਰੇ ਪਛ ਪਸੂ ਨਕ ਨਾਗ ਨਰਾਤਿਪ ਸਰਬ ਸਮੈ ਸਭ ਕੋ ਪ੍ਰਤਪਾਰੈ ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲਕੇ ਨਹੀਂ ਕਰਮ ਵਿਚਾਰੇ ਦੀਨ ਦਿਆਲ ਦਿਆਨਿਤ ਦੋਖਨ ਦੇਖਤ ਹੈ ਪਰ ਦੇਤ ਨ ਹਾਰੈ ਦਾਹਤ ਹੈ ਦੁਖ ਦੋਖਨ ਕੌਦਲ ਦੂਜਨ ਕੇ ਪਲ ਮੈਂ ਦਲ ਡਾਰੇ ਖੰਡ ਅਖੰਡ ਪ੍ਰਚੰਡ ਪਹਾਰਨ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰੈ ਪਾਰ ਨ ਪਾਏ ਸਕੇ ਪਦਮਾਪਤ ਭੇਦ ਕਤੇਬ ਭੇਦ ਉਚਾਰੇ ਰੋਜ ਹੀ ਰਾਜ ਬਿਲੋਕਤ ਰਾਜ ਕਰੋ ਖੁਰਹਾਨ ਕੀ ਰੋਜ ਨਟਾਰੈ ਕੀਟ ਪਤੰਗ ਕੁਰੰਗ ਭੁਜੰਗਮ ਭੂਤ ਭਵਿਖ ਭਵਾਨ ਬਨਾਏ ਦੇਵ ਦੇਵ ਖੱਪੇ ਅਹਮੇਵ ਨ ਭੇਵ ਲਖਿਓ ਭ੍ਰਮ ਸਿਉ ਭਰਮਾਏ ਵੇਦ ਪੁਰਾਨ ਕਤੇਬ ਕੁਰਾਨ ਹਸੇਬ ਥੱਕੇ ਕਰ ਹਾਥ ਨ ਆਏ ਪੂਰਨ ਪ੍ਰੇਮ ਪ੍ਰਭਾਵ ਬਿਨਾ ਪਤ ਸਿਉ ਕਿਨਸਰੀ

ਪਿਆ ਭਾਰ ਕੇ ਬਖਾਨੀਐ ਅਦਵੈ ਬਿਨਾਸੀ ਪਰਮ ਪੂਰਨ ਪ੍ਰਕਾਸ਼ੀ ਮਹਾ ਰੂਪ ਹੂੰ ਕੇ ਰਾਸੀ ਹੈ ਅਨਾਸੀ ਕੇ ਕੇ ਮਾਨੀਐ ਜੰਤਰ ਹੂੰ ਨਜਾਤ ਜਾਗਿ ਬਾਪ ਹੂੰ ਨਮਾਏ ਤਾਕਿ ਪੂਰਨ ਪ੍ਰਭਾ ਕੇ ਸੁਜਟਾ ਕੇ ਅਨ ਮਾਨੀਐ ਤੇਜ ਹੂੰ ਕੋ ਤੰਤਰ ਹੈ ਕੇ ਰਾਜ ਸਿੰਘ ਕੋ ਜੰਤਰ ਹੈ ਕੇ ਮੋਹਨੀ ਕੋ ਮੰਤਰ ਹੈ ਨਿ ਜੰਤਰ ਕੇ ਕੇ ਜਾਨੀਐ ਤੇਜ ਹੂੰ ਕਤਾ ਰਹੇ ਕੇ ਰਾਜ ਸਿੰਘ ਕੋ ਸਾਰ ਹੈ ਕੇ ਸੁਧਤਾ ਕੋ ਘਰ ਹੈ ਕੇ ਸਿੱਧਤਾ ਕੇ ਸਾਰ ਹੈ ਕਾਮਨਾ ਕੀ ਖਾਨ ਹੈ ਕੇ ਸਾਧਨਾ ਕਿਸਾਨ ਹੈ ਵਿਰਕਤਤਾ ਕੇ ਬਾਨ ਹੈ ਕੇ ਬੁੱਧ ਕੋ ਉਦਾਰ ਹੈ ਸੁੰਦਰ ਸਰੂਪ ਹੈ ਕੇ ਭੂਪਨ ਕਬੂਪ ਹੈ ਕੇ ਰੂਪ ਹੂੰ ਕਰੂਪ ਹੈ ਕੁਮਤ ਕੋ ਪ੍ਰਹਾਰ ਹੈ ਦੀਨਨ ਕੋ ਦਾਤਾ ਹੈ ਗਨੀ ਮਨ ਕੋ ਕਾਰਕ ਹੈ ਸਾਧਨ ਕੋ ਰਚਕ ਹੈ ਗੁਣਨ ਕੋ ਪਹਾਰ ਹੈ ਸਿੱਧ ਕੋ ਸਰੂਪ ਹੈ ਕੇ ਬੁੱਧ ਕੋ ਵਿਭੂਤ ਹੈ ਕੇ ਕ੍ਰੁੱਧ ਕੋ ਅਭੂਤ ਹੈ ਕੇ ਅਛੇ ਅਭਿਨਾਸੀ ਹੈ ਕਾਮ ਕੋ ਗੁਨਿੰਦਾ ਹੈ ਕੇ ਖੂਬੀ ਕੋ ਦੇਹੰਦਾ ਹੈ ਗਨੀ ਮਨ ਕਰਿੰਦਾ ਹੈ ਕੇ ਤੇਜ ਕੋ ਪ੍ਰਕਾਸ਼ੀ ਹੈ ਕਾਲ ਹੂੰ ਕੇ ਕਾਲ ਹੈ ਕੇ ਸਤਰੁਣ ਕੇ ਸਾਲ ਹੈ ਕੇ ਮਿਤਰਨ ਕੋ ਭੋਗਤ ਹੈ ਕੇ ਬ੍ਰਿਧਤਾ ਕੀ ਬਾਸੀ ਹੈ ਜੋ ਕੋ ਹੂੰ ਕੋ ਜੰਤਰ ਹੈ ਕੇ ਤੇਜ ਹੂੰ ਕੋ ਤੰਤਰ ਹੈ ਕੇ ਮੋਹਨੀ ਕੋ ਮੰਤਰ ਹੈ ਕੇ ਪੂਰਨ ਪ੍ਰਕਾਸ਼ੀ ਹੈ ਰੂਪ ਕੋ ਨਿਵਾਸ ਹੈ ਕੇ ਬੁੱਧ ਕੋ ਪ੍ਰਕਾਸ਼ ਹੈ ਕੇ ਸਿੱਧਤਾ ਕੋ ਬਾਸ ਹੈ ਕੇ ਬੁੱਧ ਹੂੰ ਕੋ ਘਰ ਹੈ ਦੇਵਨ ਕੋ ਦੇਵ ਹੈ ਨਿਰੰਜਨ ਅਭੇਵ ਹੈ ਦੇਵਨ ਕੋ ਦੇਵ ਹੈ ਕੇ ਸੁੱਧਤਾ ਕੋ ਸਰ ਹੈ ਜਾਨ ਕੋ ਬਚਈਆ ਹੈ ਇਮਾਨ ਕੋ ਦਿਵਈਆ ਹੈ ਜਮਜਾਲ ਕੋ ਕਟਈਆ ਹੈ ਕੇ ਕਾਮਨਾ ਕੋ ਕਰ ਹੈ ਤੇਜ ਕੋ ਪ੍ਰਚੰਡ ਹੈ ਅਖੰਡਨ ਕੋ ਖੰਡ ਹੈ ਮਹੀਪਨ ਕੋ ਮੰਡ ਹੈ ਕੇ ਇਸਤਰੀ ਹੈ ਨਰ ਹੈ ਵਿਸ਼ਵ ਕੋ ਭਰਨ ਹੈ ਕੇ ਅਪਦਾ ਕੋ ਹਰਨ ਹੈ ਕੇ ਸੁਖ ਕੋ ਕਰਨ ਹੈ ਕੇ ਤੇਜ ਕੋ ਪ੍ਰਕਾਸ਼ ਹੈ ਪਾਈਏ ਨਾ ਪਾਰ ਪਾਰਾ ਵਾਰ ਹੂੰ ਕੋ ਪਾਰ ਜਗੋ ਕੀ ਜਦ ਵਿਚਾਰ ਸੋ ਵਿਚਾਰ ਕੋ ਨਿਵਾਸ ਹੈ ਹਿੰਗੁਲਾ ਹਿਮਾਲਯ ਗਾਵੇ ਹੱਬਸੀ ਹਲਪ ਵਿਦਿਆਵੇ ਪੂਰਬੀ ਨਾ ਪਾਰ ਪਾਵੇ ਅਸਤ ਅਨਸ ਹੈ ਦੇਵਨ ਕੋ ਦੇਵ ਮਹਾਦੇਵ ਹੂੰ ਕੇ ਦੇਵ ਹੈ ਨਿਰੰਜਨ ਅਭੇਵ ਨਾਥ ਅਦਵੈ ਅਭਿਨਾਸੀ ਹੈ ਅੰਜਨ ਵਿਹੀਨ ਹੈ ਨਿਰੰਜਨ ਪ੍ਰਵੀਨ ਹੈ ਕੇ ਸੇਵਕ ਅਧੀਨ ਹੈ ਕਟਈਆ ਜੈ ਮਜਾਲ ਕੇ ਦੇਵਨ ਕੇ ਦੇਵ ਮਹਾਦੇਵ ਹੂੰ ਕੇ ਦੇਵਨਾਥ ਭੂਮ ਕੇ ਬੁਜਈਆ ਹੈ ਮੋਹਿਆ ਮਹਾਬਾਲ ਕੇ ਰਾਜਨ ਕੇ ਰਾਜਾ ਮਹਾਸਾਜ ਹੂੰ ਕੇ ਰਾਜਾ ਮਹਾਜੋਗ ਹੂੰ ਕੋ ਜੋਗ ਹੈ ਧਰਿਆ ਧਰੁਮ ਛਾਲ ਕੇ ਕਾਮਨਾ ਕੇ ਕਰ ਹੈ ਕੇ ਬੁੱਧਤਾ ਕੋ ਹਰ ਹੈ ਕੇ ਸਿੱਧਤਾ ਕੇ ਸਾਥੀ ਹੈ ਕੇ ਕਾਲ ਹੈ ਕੁਚਾਲ ਕੇ ਛੀਰ ਕੈਸੀ ਛੀਰਾਵਤ ਛਾਜ ਕੈਸੀ ਛਤਰਾ ਨੇਰ ਛਪਾ ਕਰ ਕੈਸੀ ਛਪ ਕਾਲ ਨਿੰਦਰੀ ਕੇ ਗੂਲ ਕੇ ਹੰਸਨੀ ਸਿਸੀ ਹਰੂ ਮਹੀ ਰਸੀ ਹੁਸੈਨਾ ਬਾਲ ਗੰਗਾ ਕੈਸੀ ਦਾਰ ਚੱਲੀ ਸਤ ਸਿੰਧ ਰੂਲ ਕੇ ਪਾਰਸੀ ਬਲਾਉ ਗਢ ਰੂਪਾ ਕੈਸੀ ਰਾਮਪੁਰ ਸੂਰਸੀ ਸੁਰੰਗਾਬਾਦ ਨੀ ਕੇ ਰਹੀ ਝੂਲ ਕੇ ਜੰਪਾ ਸੀ ਚੰਦੇਰੀ ਕੋਟ ਚਾਂਦਨੀ ਸੀ ਚੰਦਗੜ ਕੀਰ ਦੱਤੀ ਹਾਰੀ ਰਹੀ ਮਾਲਤੀ ਸੀ ਫੂਲ ਕੇ ਫਟਕ ਸੀ ਕੇ ਲਾਜ ਕਮਾਊ ਗਢ ਕਾਂਸੀ ਪੂਰ ਸੀ ਸਸੀ ਸੁਰੰਗਾਬਾਦ ਨੀ ਕੇ ਸੋਹੀਅਤ ਹੈ ਹਿਮਾ ਸੀ ਹਿਮਾਲੇ ਹਰ ਹਾਰ ਸੀ ਹਲੱਬਾ ਨੇ ਰਹੰਸ ਕੈਸੀ ਹਾਜੀਪੁਰ ਦੇਖੇ ਮੋਹੀਅਤ ਹੈ ਚੰਦਨ ਸੀ ਜੰਬਾਵਤੀ ਚੰਦਰਮਾ ਸੀ ਚੰਦਰਗੀਰ ਚਾਂਦਨੀ ਸੀ ਚੰਦਗੜ ਜੂਨ ਜੋਹੀਅਤ ਹੈ ਗੰਗਾ ਸਮ ਗੰਗਦਾਰ ਬਕਾਂ ਸੀ ਬਿਲੰਦਾਬਾਦ ਕੀਰਤ ਤਿਹਾਰ ਕੀ ਉਜਿਆਰੀ ਸੋਹੀਅਤ ਹੈ ਫਰਾਸੀ ਫਿਰੰਗੀ ਫਰਾਸੀ ਸਕੇ ਦੁਰੰਗੀ ਮਕਰਾਨ ਕੇ ਪ੍ਰਤੰਗੀ ਤੇਰੇ ਗੀਤ ਗਾਈਅਤ ਹੈ ਫੱਕਰੀ ਕੰਧਾਰੀ ਗੋਰ ਕੱਖਰੀ ਗਰਦ ਜਚਾਰੀ ਪਵਨ ਕੇ ਆਹਾਰੀ ਤੇਰੋ ਨਾਮ ਧਿਆਈਅਤ ਹੈ ਪੂਰਬ ਪਲਾਉ ਕਾਮ ਰੂਪ ਕਮਾਉ ਸਰਬ ਠੌਰ ਮੈਂ ਬਿਰਾਜ ਜਹਾਂ ਜਹਾਂ ਜਾਈਅਤ ਹੈ ਪੂਰਨ ਪ੍ਰਤਾਪੀ ਚੰਦਰ ਮੰਤਰ ਤੇ ਅਤਾਪੀ ਨਾਥ ਕੀ

Thank you.

Thank you.

अमृत ज्ञान श्री गुरु ग्रंथ साहिब ਸਤਿ ਗੁਰੂ ਬਿਨਾ ਸਨ ਸੋ ਬਿਨਾ

जब सोते नींद

ਵਾਹਿਗੁਰੂ ਜੀ ਕੀ ਫਤਿਹ। ਯੁਗ ਜੁਗ ਅਟਲ, ਜੁਗ ਜੁਗ ਅਟਲ। ਚਵਰ ਸ਼ਤਰ ਕੇ ਮਾਲਕ, ਅਵਤਾਰ ਪੀਰਾਂ ਸਤਿਗੁਰੂ ਜਗਤ ਗੁਰੂ ਸ਼੍ਰੀ ਗੁਰੂ ਸ੍ਰੀ ਦੇਵ ਗ੍ਰੰਥ ਸਾਹਿਬ ਮਹਾਰਾਵਨ ਪਵਿੱਤਰ ਹਜ਼ੂਰੀ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਇਸੇ ਮਹਾਨ ਸਤਿਗੁਰਾਂ ਦਾ, ਇਸੇ ਮਹਾਨ ਸਤਿਗੁਰਾਂ ਦਾ ਸਤੋ ਜੀਤ ਪੋਤਕ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਕਾਲ ਤਖ਼ਤ ਸ੍ਰੀ ਸਾਹਿਬ ਜੀ ਦੂਰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ, ਆਪ ਜੀ ਦਰਸ਼ਨ ਦਿਦਾਰੇ ਕਰ ਰਹੇ ਹੋ, ਆਪ ਜੀ ਦਰਸ਼ਨ ਦਿਦਾਰੇ ਕਰ ਰਹੇ ਹੋ। ਉੱਥੇ ਨਾਲ ਹੀ ਮਹਾਰਾਜ ਜੀ ਦੇ ਦਰਬਾਰ ਵੇਲੇ ਗੁਰ ਇਤਿਹਾਸ ਦੇ ਕਥਾ ਵਿਚਾਰ ਦਾ ਸਮਾਂ ਹੋਇਆ, ਜਿਵੇਂ ਸਤਸੰਗ ਜੀ ਪਿਛਲੇ ਰੋਜ਼ ਆਪਾਂ ਜਾਣਿਆ, ਪਿਛਲੇ ਰੋਜ਼ ਆਪਾਂ ਨੇ ਜਾਣਿਆ, ਆਪ ਨਾਰਾਇਣ ਕਲਾਤਾਰ, ਪਰਮੇਸ਼ਰ ਵਾਹਿਗੁਰੂ ਜੀ ਦੇ ਸਾਕਾਰ, ਪਰਮੇਸ਼ਰ ਵਾਹਿਗੁਰੂ ਜੀ ਉਸ ਨਿਰਾਕਾਰ ਦੇ ਸਾਕਾਰ ਸਰੂਪ, ਨਿਰਾਕਾਰ ਦੇ ਸਾਕਾਰ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਤਿਗੁਰੂ ਮਹਾਰਾਜ, ਨਾਨਕ ਦੇਵ ਸਾਹਿਬ ਜੀ ਮਹਾਰਾਜ, ਇਸੇ ਮਹਾਨ ਸਤਿਗੁਰਾਂ ਦਾ ਸਤਸੰਗ ਜੀ ਇਤਿਹਾਸ, ਐਸੇ ਸਤਿਗੁਰਾਂ ਦੀ ਕਥਾ, ਐਸੇ ਸਤਿਗੁਰਾਂ ਦੀ ਕਥਾ ਨਾਨਕ ਪ੍ਰਕਾਸ਼ ਦੇ ਵਿੱਚ ਕਵਿਰਾਜ ਭਾਈ ਸੰਤੋਖ ਸਿੰਘ ਜੀ, ਜੋ ਕਿ ਭਾਈ ਬਾਲਾ ਜੀ, ਜੋ ਕਿ ਭਾਈ ਬਾਲੂ ਅੰਗਦ ਦੇਵ ਮਹਾਰਾਜ ਜੀ ਨੇ ਕਥਾ ਸੰਗਤ ਕਰਦੇ ਹੋ, ਖੜੋਤੇ ਸਾਧ ਸੰਗਤ ਜੀ

ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਗੁਰੂ ਨੀਂਦ ਦੇ ਵਸ ਹੋ ਗਏ। ਜਦੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਰਾਮ ਕਰੀਏ, ਲੰਬੇ ਪੈ ਗਏ ਤੇ ਮਹਾਰਾਜ ਜੀ ਦੇ ਅੱਖਾਂ ਜਿਹੜੀਆਂ ਨੇ ਉਹ ਬੰਦ ਹੋਈਆਂ, ਅੱਖਾਂ ਜਿਹੜੀਆਂ ਮਹਾਰਾਜ ਨੀਂਦ ਦਾ ਸੋ ਤੇ ਲੈਣ ਲੱਗੇ ਹਨ, ਲੈਣ ਲੱਗੇ ਹਨ। ਕਵੀ ਜੀ ਕਹਿੰਦੇ ਜਿਹੜੇ ਕਰੁਣਾ ਦੀ ਖਾਣ ਗਏ ਇੰਜ ਪਾਤਸ਼ਾਹ ਜੀ ਉੱਥੇ ਲੰਬੇ ਪੈਣੇ ਰੁਕਾਏ, ਹੇਰਾ ਜੀ ਉੱਥੇ ਲੰਗਰ ਵੇਚਦੇ ਦੁਕਾਨਾਂ ਤੇ ਛੇੜ ਖੜੀਆਂ ਤੇ ਇੱਕ ਛੇੜੀ ਜਿਹੜੀ ਹੈ ਨਾ ਇੱਕ ਉਹਦੀ ਵਿਦਵਾਨਾਂ ਨੇ ਗਿਣਤੀ ਕੀਤੀ ਹੈ, ਅੱਜ ਦੇ ਜਿਹੜੇ ਨੇ 24 ਮਿੰਟਾਂ ਦੇ ਬਰਾਬਰ ਹੁੰਦੀ ਹੈ 24 ਮਿੰਟਾਂ ਦੇ। ਸੋ ਇੰਜ ਸੱਚੇ ਪਾਤਸ਼ਾਹ ਜੀ ਕਹਿੰਦੇ ਛੇ ਸੱਚੇ ਖੜੀਆਂ ਤੱਕ ਉਹਦੇ ਛੇ ਮਹਾਰਾਜ ਜੀ ਖੜੀਆਂ ਤੱਕ ਕੀਤਾ ਹੈ, ਆਰਾਮ ਕੀਤਾ ਹੈ। ਜਦੋਂ ਛੇਕ ਘੜੀਆਂ ਹੋਈਆਂ ਤੇ ਪਰਵਰਗ ਦੀ ਇਛਾ ਹੋਈਆਂ ਤੇ ਪਰਲੋਕ ਦੀ ਇਛਾਇਆ ਨਾ ਹੁਣ ਵਿਪਰੀਤ ਹੋ ਗਈ, ਦੂਜੇ ਪਾਸੇ ਹੋ ਗਈ, ਵਿਪਰੀਤ ਹੋ ਗਈ ਦੂਜੇ ਪਾਸੇ ਹੁਣ ਜੀ ਸੂਰਜ ਚੜ੍ਹਦਾ ਹੈ ਔਰ ਸਾਲ ਵਾਲੇ ਜੀ ਸੂਰਜ ਚੜ੍ਹਦਾ ਹੈ, ਪੂਰ ਛਾਇਆ ਜੀ ਉਹ ਲੈਂਦੇ ਵਾਲੇ ਪਾਸੇ ਆ ਜਾਂਦੇ ਹਨ, ਪੀ ਉਹ ਲੈਂਦੇ ਵਾਲੇ ਦੁਪਹਿਰੇ ਜਿਹੜਾ ਹੈ ਨਾ ਸ਼ਕਰੀ ਦੁਪਹਿਰੇ ਜਿਹੜਾ ਹੈ ਨਾ ਸਮਾਂ ਆ ਜਾਂਦਾ ਹੈ ਤੇ ਜੋ ਜਿਹੜੀ ਇਹ ਸਮਾਂ ਆ ਜਾਂਦਾ ਬਹੁਤ ਹੀ ਹੋਣ ਲੱਗ ਜਾਂਦਾ ਹੈ, ਸੂਰਜ ਉੱਤੇ ਆਉਂਦਾ ਹੈ ਤੇ ਲੱਗ ਜਾਂਦਾ ਤੇ ਸੱਜੇ ਪੁੱਦਾ ਹੁੰਦਾ ਹੈ ਤੇ ਪਰਛਾ ਤੇ ਫਿਰ ਸ਼ਾਮ ਦਾ ਵੇਲਾ ਹੋਵੇ ਸੂਰਜ ਚੜ੍ਹਣ ਵਾਲਾ ਹੋਵੇ ਸੂਰਜ ਲੈਂਦੇ ਪਾਸੇ ਤੁਸੀਂ ਸੁਣੋ ਜੀ ਸੂਰਜ ਲੈਂਦੇ ਪਾਸੇ ਸਾਸੋ ਜਿਵੇਂ ਮਹਾਰਾਜ ਜੀ ਨੇ ਜਦੋਂ ਉੱਥੇ ਛੇਕ ਘੜੀਆਂ ਦਾ ਸਮਾਂ ਕੀਤੀ ਜਦੋਂ ਉੱਥੇ ਛੇਕ ਘੜੀਆਂ ਦਾ ਸਮਾਂ ਕਹਿੰਦੇ ਉਹ ਸੂਰਜ ਜਿਹੜਾ ਉਹ ਬੁੱਝੇ ਰੁੱਖ ਹੋ ਜਾਂਦਾ ਹੈ, ਬੁੱਝੇ ਰੁੱਖ ਹੋ ਜਾਂਦਾ ਹੈ ਲੈਂਦੇ ਵਾਲੇ ਪਾਸੇ ਪਛਮ ਦੇ ਸਾਦੇ ਲੈਂਦੇ ਵਾਲੇ ਜਿਹੜਾ ਹੁੰਦਾ ਹੈ ਸੂਰਜ ਜਿਹੜਾ ਹੁੰਦਾ ਹੈ। ਜਦੋਂ ਸੂਰਜ ਨੇ ਆਪਣਾ ਰੁੱਖ ਜਦੋਂ ਉਹ ਸੂਰਜ ਨੇ ਆਪਣਾ ਰੁੱਖ ਜਿਹੜਾ ਉਹ ਕੀ ਹੋਇਆ ਗੁਰੂ ਨਾਨਕ ਦੇਵ ਸਾਹਿਬ ਕੀ ਹੋਇਆ ਗੁਰੂ ਨਾਨਕ ਦੇਵ ਸਾਹਿਬ ਜੀ ਲੰਬੇ ਪਏ ਹੋਏ ਸਨ, ਰਾਤ ਦੀ ਲੰਬੇ ਪਏ ਹੋਏ ਸਨ, ਸੂਰਜ ਦੀ ਦਿਸ਼ਾ ਜਿਹੜੀ ਹੈ ਤੇ ਸੂਰਜ ਬੜੀ ਦੇ ਕਰਕੇ ਦੂਜੇ ਪਾਸੇ ਸੂਰਜ ਆ ਰਿਹਾ ਕਰਕੇ ਗੁਰੂ ਮਹਾਰਾਜ ਦੇ ਮੁਖ ਤੇ ਜਿਹੜੀ ਹੈ ਨਾ ਮਹਾਰਾਜ ਜੀ ਉਹ ਮੋਹਣ ਆ ਰਹੀ ਹੈ ਨਾ ਉਹ ਸਿੱਧੀ ਤੋਂ ਸੂਰਜ ਦੀਆਂ ਕਿਰਨਾਂ ਸਿੱਧੀ ਤੋਂ ਮਹਾਰਾਜ ਜੀ ਦੇ ਉਹ ਪਾਵਨ ਪਵਿੱਤਰ ਮੁਖੜੇ ਤੇ ਆ ਕਰਕੇ ਪੈ ਰਹੀਆਂ ਹਨ ਪੈ ਰਹੀਆਂ ਹਨ। ਇੰਜ ਲੱਗਦਾ ਕਵੀ ਜੀ ਕਹਿ ਰਹੇ ਨੇ ਮਾਨੋ ਕਵਲ ਦੇ ਉਹ ਮਨਾਨੋ ਦਾ ਰਸ ਜਿਹੜਾ ਨਾ ਕਰਚੂਰੀਆ ਰਸ ਜਿਹੜਾ ਨਾ ਜਿਵੇਂ ਪੱਤਿਆਂ ਦੇ ਉੱਤੇ ਕਵਲ ਦੇ ਕਹਿੰਦੇ ਉਹ ਮੱਕਰਾਂ ਦੇ ਰਸ ਨਹੀਂ ਮੰਨਦੇ ਉਹ ਜਿਹਦੇ ਮਨ ਕਰਦੇ ਉਹ ਮਰ ਕੇ ਵੀ ਆਉਂਦਾ ਜੀ ਦੇ ਮੁਖ ਨਜ਼ਰ ਆ ਰਹੀਆਂ ਹਨ ਨਜ਼ਰ ਆ ਰਹੀਆਂ ਹਨ। ਜਾਂ ਤਾਂ ਕਵੀ ਜੀ ਕਹਿੰਦੇ ਨੇ ਜਾਣੋ ਕਵੀ ਜੀ ਕੋ ਚੰਦ ਨੇ ਜਾਣੋ ਜਿਹੜਾ ਜੋ ਚੰਦ ਹੈ ਜਿਹੜਾ ਚੰਦ ਹੈ ਉਹ ਚੰਦਰਮਾ ਜਿਹੜਾ ਹੈ ਨਾ ਉਹਦੇ ਤੇ ਅੰਮ੍ਰਿਤ ਦੀਆਂ ਉਹਦੇ ਗਾਏ ਅੰਮ੍ਰਿਤ ਉਹ ਦੀਆਂ ਰਹੀਆਂ ਹਨ। ਮਹਾਰਾਜ ਜੀ ਦਾ ਮੁਖ ਜਿਹੜਾ ਹੈ ਨਾ ਮਹਾਰਾਜ ਚੰਦਰਮਾ ਦੇ ਵਰਗਾ ਹੈ, ਉਹ ਦੇ ਵਰਗਾ ਹੈ, ਕੋਮਲ ਹੈ ਤੇ ਬੜਾ ਨੂਰਾਨੀ ਹੈ ਤੇ ਬੜੇ ਉਹਦੇ ਤੇ ਮੁੜਕੇ ਦੀਆਂ ਬੂੰਦਾਂ ਇਹ ਉਹਦੇ ਦੀਆਂ ਮੁੜਕੇ ਦੀਆਂ ਮਹਾਰਾਜ ਦੇ ਜਿ ਲੱਗਦੀਆਂ ਆਮੀ ਕਹਿੰਦੇ ਨਾ ਮਹਾਰਾਜ ਜਿਹੜਾ ਨਾ ਅੰਮ੍ਰਿਤ ਚੁੰਗਿਆ ਹੋਵੇ ਅੰਮ੍ਰਿਤ ਚੁੰਗਿਆ ਹੋਵੇ ਤੇ ਕੀ ਹੋਇਆ ਜਦੋਂ ਮਹਾਰਾਜ ਜੀ ਦੇ ਮੁਖ ਦੇ ਨਾਲ ਮਹਾਰਾਜ ਜੀ ਦੇ ਮੈ ਗਈ ਨਾ ਸੂਰਜ ਦੀਆਂ ਕਿਰਨਾਂ ਪੈ ਗਈਆਂ ਸੂਰਜ ਦੀਆਂ ਤੇ ਮਹਾਰਾਜ ਜੀ ਦਾ ਜਿਹੜਾ ਸ਼ੇਖ ਮਹਾਰਾਜ ਜੀ ਦਾ ਜਿਹੜਾ ਸੇਵਾਦਾਰ ਹੈ ਵੀ ਗੁਰੂ ਨਾਨਕ ਦੇਵ ਜੀ ਸੇਵਾਦਾਰ ਹੈ ਵੀ ਉਹਨਾਂ ਨੇ ਸਾਧ ਸੰਗਤ ਦੀ ਜਿੰਨੀ ਧਰਮਣੀ ਹੈ ਸਾਧ ਸੰਗਤ ਦੀ ਜਿੰਨੀ ਛੱਡੋ ਇਸ ਲੋਕ ਨਹੀਂ ਤਾਂ ਕੋਠ ਬ੍ਰਹਮੰਡ ਕੋਠ ਗੁਰੂ ਸੋਮੀ ਬ੍ਰਹਮੰਡ ਕੋਠ
ਅਦੇਸ਼ ਸੁਆਮੀ ਵਿਚਾਰ ਕਰੋਗੇ ਕਿ ਗੁਰੂ ਸਾਹਿਬ ਜੀ ਕੌਣ ਹਨ। ਗੁਰੂ ਸਾਹਿਬ ਜੀ ਗੁਰਦਾਸ ਜੀ ਨੇ ਬਹੁਤ ਪਿਆਰੀ ਗੱਲ ਦੱਸੀ ਹੈ ਜੀ ਨੇ ਬਹੁਤ ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਦਾਸ ਮਾਨ ਸੰਸਾਰ ਦਾਸ ਦਰਸ ਮਾਰੇ ਸਰਦਾਰ ਦਾਸ ਇਸ ਨਾਲ ਦਿੱਤਾ ਹੈ ਕਿ ਰੋਮ ਦੇ ਵਿੱਚ ਨਾ ਦਿੱਤਾ ਹੈ ਕਿ ਕਈ ਰੋਮ ਬ੍ਰਹਿਮੰਡ ਨੇ ਕਿ ਕਈ ਕਿੰਨਾ ਦੇ ਮਾਨਕ ਨੇ ਕਈ ਕੋਈ ਨਹੀਂ ਨਾ ਮਾਨਕ ਨੇ ਨਿਤ ਨਵਾਂ ਨਾਮ ਪ੍ਰਯਾਗ ਦਾ ਨਿਤ ਨਵੇਂ ਨਾਮ ਹੀ ਪਰਮੇਸ਼ਰ ਦੇ ਨਾਮ ਨਾਗ ਨੂੰ ਮਿਲਾਪੀ ਮਿਲ ਸੋਚਿਆ ਕਿ ਮੈਂ ਮਹਾਰਾਜ ਦੀ ਮੁੱਖ ਮਹੀਨਾ ਅੱਜ ਦੀ ਜਿਹੜੀ ਧੁੱਪ ਪੈ ਰਹੀ ਹੈ ਇਹਨਾਂ ਨੂੰ ਮੈਂ ਰੋਕਣਾ ਮੈਂ ਜਾ ਕੇ ਸੇਵਾ ਕਰਾਂਗਾ ਜਿਹੜੀ ਉਹਨੇ ਕੀ ਕੀਤਾ ਸ਼ਰੀਰ ਵਿੱਚ ਆਪੇ ਨਵੀਨ ਸ਼ਰੀਰ ਜਿਹੜਾ ਚਿੱਟਾ ਰੰਗ ਦਾ ਬਣਾਵੀ ਸ਼ਰੀਰ ਆਇਆ ਹੈ ਇਹ ਜਦੋਂ ਆਇਆ ਰੂਪ ਬਣਾ ਕਰਕੇ ਨਵਾਂ ਜਦੋਂ ਆਇਆ ਚਿੱਟੇ ਤੇ ਸੁੰਦਰ ਨਾਗਨ ਗੁਰੂ ਨਾਨਕ ਦੇ ਸੁੰਦਰ ਮਹਾਰਾਜ ਗੁਰੂ ਨਾਨਕ ਦੇ ਜੋ ਮਹਾਰਾਜ ਦੀ ਬਾਲਕ ਅਵਸਥਾ ਦੇ ਵਿੱਚ ਮਹਾਰਾਜ ਦੀ ਸੁੰਦਰ ਸਰੂਪ ਦੇ ਵਿੱਚ ਮਹਾਰਾਜ ਜੀ ਦਾ ਵੇਖ ਕਰਕੇ ਮਹਾਰਾਜ ਜੀ ਨੂੰ ਮੱਥਾ ਟੇਕਿਆ ਸ਼ੇਸ਼ ਨਾਗ ਜੀ ਨੂੰ ਮੱਥਾ ਟੇਕਿਆ ਉਪਰੰਤ ਕਹਿੰਦੇ ਤੀਨ ਪ੍ਰਦਕਸ਼ਣਾ ਤੀਨ ਵਾਰੀ ਨਾਮ ਪ੍ਰਦਕਸ਼ਣਾ ਦਿੱਤੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕ ਕਰਕੇ ਤਿੰਨ ਵਾਰੀ ਸਤਸੰਗ ਦੀ ਪ੍ਰਕਰਮਾ ਤੇ ਫਿਰ ਜਿੱਥੇ ਮਹਾਰਾਜ ਜੀ ਦਾ ਪਵਿੱਤਰ ਮਹਾਰਾਜ ਜੀ ਦਾ ਮਹਾਰਾਜ ਜੀ ਨੂੰ ਛਾਂ ਦੇਣ ਦੇ ਲਈ ਆਪਣਾ ਦੇਣ ਦੇ ਲਈ ਆਪਣਾ ਵੱਡਾ ਦੇਣ ਦੇ ਲਈ ਕੀਤਾ ਹੈ ਇੰਜ ਲੱਗਦਾ ਮਾਨੋ ਕਿ ਰੰਗ ਔਰ ਜਲ ਜਿਵੇਂ ਸੁਰਸੀਆ ਤਾਰਾ ਜਿਵੇਂ ਜੰਗਲ ਦੀਆਂ ਤਾਰਾ ਜਿਵੇਂ ਇਹ ਰੰਗ ਦੀਆਂ ਜਿਵੇਂ ਉਹ ਸ਼ੇਕ ਚਾਹਤੇ ਚਿੱਟੇ ਰੰਗ ਦਾ ਸ਼ੇਕ ਆਪਣਾ ਮੁਖ ਜਿਹੜਾ ਹੈ ਮਦਾਨ ਪਸਾਰ ਆਪਣਾ ਕੀ ਇੱਕ ਜਿਹੜਾ ਮਹਾਰਾਜ ਜੀ ਤੋਂ ਜਿਹੜਾ ਹੈ ਕਿ ਛਾਵਾ ਦੇ ਗਿਆ ਜੀ ਨੂੰ ਛਾਵਾ ਦੇ ਗਿਆ ਛਾਵਾ ਦੇ ਗਿਆ ਉੱਡਾ ਫਨ ਸ਼ੇਕ ਨਾਗ ਦਾ ਕਵੀ ਜੀ ਕਹਿੰਦੇ ਸ਼ੇਕ ਦਾ ਸਿਆ ਸੋਭਾ ਪਾ ਰਿਹਾ ਹੈ ਇਸ ਸੋਭਾ ਪਾ ਰਿਹਾ ਹੈ ਇੰਜ ਲੱਗਦਾ ਮਾਨੋ ਸਮੁੰਦਰ ਵਰਗੀ ਕਿਸੇ ਨੇ ਜਿਹੜੀ ਹੈ ਨਾ ਸਹੇਲੀ ਬਣਾਈ ਹੋਵੇ

0: ਸੇਵਾ ਦੇ ਵਿੱਚ ਲੱਗਿਆ ਹੈ।
1: ਸਰੀਰ ਪਰ ਜਿਸ ਕੀ ਛਾਇਆ,
0: ਤੇ ਮਹਾਰਾਜ ਜੀ ਦੇ ਸਾਰੇ ਸਰੀਰ ਨੂੰ ਛਾਂ ਦਿੱਤੀ ਹੈ, ਕੱਲੀ ਸਾਧ ਸੰਗ ਜੀ ਮੁੱਖ ਤੇ ਨਹੀਂ ਆਈ, ਉਹ ਜਿਹੜੀ ਛਾਇਆ ਵੱਡਾ ਫਣ ਹੈ ਨਾ ਸ਼ੇਖ ਨਾਗ ਦਾ, ਇਹ ਤਾਂ ਉਹਨੇ ਛੋਟਾ ਆਕਾਰ ਲੈ ਕੇ ਆਉਣਾ ਕੀਤਾ। ਸੋ ਮਹਾਰਾਜ ਦੇ ਸਾਰੇ ਸਰੀਰ ਨੂੰ ਉਹਨੇ ਪਰਛਾਵਾ ਦਿੱਤਾ, ਛਾਵਾਂ ਦੇ ਹੇਟਾ ਕੀਤਾ ਹੈ, ਤੇ ਨੈਕ ਨਹੀਂ ਉਹਨੇ ਆਪਣੇ ਸਰੀਰ ਨੂੰ ਨਾ ਡਾਵਾ ਡੋਲ ਹੋਣ ਦਿੱਤਾ, ਟਿਕ ਕੇ ਆਰਾਮ ਨਾਲ ਆਪਣਾ ਫਨ ਕੱਢ ਕੇ ਟਿਕ ਕੇ ਉੱਧਰ ਹੀ ਸੇਵਾ ਦੇ ਵਿੱਚ ਲੱਗਿਆ ਹੈ, ਆਪਣੇ ਸਰੀਰ ਨੂੰ ਇੱਧਰ ਉੱਧਰ ਨਹੀਂ ਉਹ ਆਸੇ ਪਾਸੇ ਕਰਦਾ ਹੈ। ਇੰਜ ਕਈ ਸਮਾਂ ਉਹਨੇ ਬਿਤਾਇਆ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸੇਵਾ ਦੇ ਵਿੱਚ, ਮਹਾਰਾਜ ਜੀ ਦੇ ਲੱਗ ਕਰਕੇ ਕਈ ਸਮਾਂ ਉਸ ਸ਼ੇਖ ਨਾਗ ਨੇ ਬਿਤਾਇਆ ਹੈ। ਤੇ ਬੜੇ ਖੁਸ਼ੀ ਦੇ ਨਾਲ ਮਹਾਰਾਜ ਜੀ ਨੂੰ ਨਾ ਪਰਛਾਵਾ ਇਹ ਛਾਂ ਦੇ ਕਰਕੇ ਬੜਾ ਹੀ ਖੁਸ਼ ਹੁੰਦਾ ਹੈ ਸ਼ੇਸ਼ ਨਾਗ, ਮਣੀ ਮਣ ਖੁਸ਼ ਹੋ ਰਿਹਾ ਹੈ।
1: ਤਲਵੰਡੀ ਨਿਰਪਰਾਏ ਬੁਲਾਰੂ,
0: ਇੰਨੇ ਚਿਰ ਨੂੰ ਕੀ ਹੋਇਆ, ਜਿਹੜੇ ਤਲਵੰਡੀ ਦੇ ਮਾਲਕ ਹਨ ਪਾਓ ਹਾਕਿਮ ਹਨ ਰਾਏ ਬੁਲਾਰ ਜੀ, ਉਹ ਕਿਧਰੇ ਗਏ ਹੋਏ ਸਨ, ਜਿਹੜੇ ਤਲਵੰਡੀ ਦੇ ਹਾਕਿਮ ਹਨ, ਉਹ ਆਪਣੀ ਸੈਨਾ ਫੌਜ ਲੈ ਕਰਕੇ ਨਾਲ ਘੋੜੇ ਤੇ ਸਵਾਰ ਹੋ ਕੇ, ਕਈ ਨੌਕਰ ਚਾਕਰ ਫੌਜ ਲੈ ਕਰਕੇ ਕਿਧਰੇ ਗਏ ਹੋਏ ਸਨ। ਉਸ ਸਮੇਂ ਉਹ ਤਲਵੰਡੀ ਦੇ ਹਾਕਿਮ ਰਾਏ ਬੁਲਾਰ ਜੀ ਚੱਲ ਕਰਕੇ ਆਏ ਹਨ।
1: ਜਾਗਿਓ ਪਾਗ ਸੁਹਾਵਾ,
0: ਕਵੀ ਜੀ ਕਹਿੰਦੇ ਜਿਹਨਾਂ ਦੇ ਚੰਗੇ ਪਾਗ ਜਾਗ ਪਏ, ਰਾਏ ਬੁਲਾਰ ਜੀ ਦੇ ਚੰਗੇ ਪਾਗ ਅੱਜ ਜਾਗ ਪਏ ਨੇ, ਉਹਨਾਂ ਨੂੰ ਮਹਾਰਾਜ ਨੇ ਦਰਸ਼ਨ ਦੇਣੇ ਨੇ, ਚੰਗੇ ਪਾਗ ਹਨ ਉਹਨਾਂ ਦੇ,
1: ਤੁਰੰਗਮ ਸੰਗ ਸੁਰੰਗਾ,
0: ਤੇ ਘੋੜੇ ਤੇ ਸਵਾਰ ਸੀਗੇ ਤੇ ਨਾਲ ਫੌਜ ਹੈ ਆਸੇ ਪਾਸੇ ਨੌਕਰ ਚਾਕਰ ਤੇ ਫੌਜਦਾਰ, ਤੇ ਆਪ ਘੋੜੇ ਤੇ ਸਵਾਰ ਹੋ ਕਰਕੇ ਆ ਰਹੇ ਹਨ।
1: ਨਗਰ ਅੰਗ ਉਮੰਗਾ,
0: ਨਗਰ ਦੇ ਵਿੱਚ ਆ ਰਹੇ ਨੇ ਆਪਣੇ ਤਲਵੰਡੀ ਨਗਰ ਦੇ ਵਿੱਚ, ਤੇ ਬੜਾ ਉਮੰਗ ਖੁਸ਼ੀ ਹੈ, ਕੋਈ ਕੰਮ ਲਈ ਗਏ ਹੋਏ ਹੋਣਗੇ ਰਾਏ ਬੁਲਾਰ ਜੀ, ਤੇ ਹੁਣ ਪਰਤ ਕੇ ਆਪਣੇ ਨਗਰ ਨੂੰ ਆ ਰਹੇ ਸਨ। ਤੇ ਦੂਰੋਂ ਹੀ ਕੀ ਵੇਖਿਆ ਕਿ ਇੱਕ ਰੁੱਖ ਦੇ ਹੇਠਾਂ ਇੱਕ ਨਾਗ ਜਿਹੜਾ ਆ ਸੱਪ, ਉਹ ਵੱਡਾ ਆਪਣਾ ਫਨ ਜਿਹੜਾ ਆ ਉਹ ਕੱਢ ਕਰਕੇ ਬੈਠਿਆ ਹੋਇਆ ਹੈ, ਦੂਰੋਂ ਹੀ ਉਸ ਤੇ ਨਿਗਾਹ ਪਈ ਹੈ।
1: ਉਜਲਪਟ ਆਤਪ ਤੇ ਤਾਨਾ,
0: ਉਜਲਪਟ ਚਿੱਟਾ ਰੰਗ ਹੈ ਉਸ ਦਾ, ਤੇ ਆਤਪ ਕਹਿੰਦੇ ਧੁੱਪ ਦੇ ਵਿੱਚ ਇਹ ਕੀ ਕਰ ਰਿਹਾ, ਮਨੀ ਮਨ ਸੋਚ ਰਹੇ ਨੇ ਰਾਏ ਬੁਲਾਰ ਜੀ, ਦੂਰੋਂ ਦੇਖਿਆ ਕਿ ਇੱਕ ਰੁੱਖ ਦੇ ਹੇਠਾਂ ਸੱਪ ਜਿਹੜਾ ਆ ਆਪਣਾ ਫਨ ਕੱਢ ਕੇ ਬੈਠਿਆ ਹੋਇਆ ਚਿੱਟੇ ਰੰਗ ਦਾ, ਤੇ ਧੁੱਪ ਵਿੱਚ ਕੀ ਕਰ ਰਿਹਾ ਹੈ, ਮਨ ਵਿੱਚ ਵਿਚਾਰ ਆਏ ਹਨ। ਇਹ ਰੁੱਖ ਦੀ ਛਾਇਆ ਛੱਡ ਕਰਕੇ ਹੁਣ ਰੁੱਖ ਦਾ ਪਰਛਾਵਾ ਨਾ ਉਹ ਦੂਜੇ ਪਾਸੇ ਹੋ ਗਿਆ ਨਾ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵੱਲ ਜਦੋਂ ਮਹਾਰਾਜ ਜੀ ਵਿਸ਼ਰਾਮ ਕਰਨ ਲਈ ਆਏ, ਉਹ ਰੁੱਖ ਦਾ ਪਰਛਾਵਾ ਉੱਧਰ ਪੈ ਰਿਹਾ ਸੀ ਜਿੱਧਰ ਮਹਾਰਾਜ ਜੀ ਲੰਬੇ ਪਏ ਆਰਾਮ ਕਰਨ ਲੱਗੇ, ਹੁਣ ਰੁੱਖ ਦਾ ਪਰਛਾਵਾ ਦੂਜੇ ਪਾਸੇ ਹੋ ਗਿਆ। ਕਹਿੰਦੇ ਰੁੱਖ ਦਾ ਪਰਛਾਵਾ ਛੱਡ ਕੇ ਕੌਣ ਸੁੱਤਾ ਹੈ, ਇਹ ਦੂਰੋਂ ਹੀ ਵੇਖ ਰਹੇ ਨੇ ਰਾਏ ਬੁਲਾਰ ਜੀ, ਸੋਚ ਰਹੇ ਨੇ, ਅਤੇ ਨਾਲੇ ਇਹ ਵੀ ਸੋਚ ਰਹੇ ਨੇ ਇਹ ਸੱਪ ਇੱਥੇ ਕੀ ਕਰ ਰਿਹਾ, ਇਹ ਵੀ ਛਾਂ ਨੂੰ ਛੱਡ ਕਰਕੇ ਧੁੱਪ ਦੇ ਵਿੱਚ ਪਤਾ ਨਹੀਂ ਕੀ ਕਰ ਰਿਹਾ ਹੈ।
1: ਪਟ ਓਟਨ ਕਿਉਂ ਪਹਾ ਅਨੁਰਾਗੀ,
0: ਇਹ ਕੀ ਕਰ ਰਿਹਾ, ਕੀ ਅਨੁਰਾਗੀ, ਕਹਿੰਦੇ ਇਹਦੇ ਮਨ ਵਿੱਚ ਕੀ ਭਾਵਨਾ ਹੈ, ਇਹ ਆਪਣਾ ਫਨ ਜਿਹੜਾ ਹੈ ਕੱਢ ਕਰਕੇ ਕੀ ਕਰ ਰਿਹਾ, ਇਹਦੇ ਮਨ ਵਿੱਚ ਕੀ ਭਾਵਨਾ ਹੈ, ਇਹ ਵਿਚਾਰ ਕਰ ਰਹੇ ਹਨ ਰਾਏ ਬੁਲਾਰ ਜੀ।
1: ਵਿਚਾਰ ਕਰਦੇ ਹੋ ਟਿਕ ਆਵਾ,
0: ਇੰਜ ਵਿਚਾਰ ਕਰਦੇ ਹੋਏ ਰਾਏ ਬੁਲਾਰ ਜੀ ਘੋੜੇ ਤੇ ਸਵਾਰ ਸਨ, ਨਾਲ ਫੌਜਾਂ ਸੀਗੀਆਂ, ਆਪ ਜੀ ਨੇੜੇ ਆਏ ਹਨ ਜਿੱਥੇ ਮਹਾਰਾਜ ਜੀ ਵਿਸ਼ਰਾਮ ਕਰ ਰਹੇ ਸਨ, ਉਸ ਰੁੱਖ ਦੇ ਨੇੜੇ ਆਏ ਹਨ।
1: ਰਸਨਾ ਫਰਕਤ ਮੁਖ ਦ੍ਰਿਸ਼ਟਾਵਾ,
0: ਜਦੋਂ ਨੇੜੇ ਆਏ ਤੇ ਵੇਖਿਆ ਉਹ ਸੱਪ ਜਿਹੜਾ ਹੈ ਨਾ, ਉਹਦੀਆਂ ਦੋ ਜੈਬਾਂ ਨੇ, ਦੋ ਉਹਦੀਆਂ ਸਾਧ ਸੰਗਤ ਜੀ ਜੈਬਾਂ ਹੁੰਦੀਆਂ ਨੇ, ਤੇ ਉਹ ਇੰਜ ਜੈਬਾ ਕਰਕੇ ਨਾ ਫੁੰਕਾਰੇ ਮਾਰ ਰਿਹਾ, ਇਹ ਉਹਨਾਂ ਨੇ ਵੇਖਿਆ ਹੈ।
1: ਭੋਗੀ ਲਖ ਵੱਡ ਭੋਗਾ ਕਾਰਾ,
0: ਕੀ ਵੇਖਿਆ, ਉਹਨਾਂ ਨੇ ਦੇਖਿਆ ਕਿ ਇਹ ਤਾਂ ਵੱਡਾ ਜਿਹੜਾ ਨਾ ਵੱਡਾ ਸਾਰਾ ਸੱਪ ਹੈ, ਕੋਈ ਛੋਟਾ ਨਹੀਂ, ਬਹੁਤ ਵੱਡਾ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਉੱਥੇ ਵੱਡਾ ਸਾਰਾ ਫਨ ਕੱਢ ਕਰਕੇ, ਜਿਸ ਦਾ ਫਨ ਬਹੁਤ ਹੀ ਵੱਡਾ ਹੈ, ਅਤੇ ਨਾਲੇ ਆਪਣੀਆਂ ਵੱਡੀਆਂ ਜਹਿਬਾਂ ਬਾਹਰ ਕੱਢ ਰਿਹਾ, ਇਹ ਸਭ ਕੁਛ ਰਾਏ ਬੁਲਾਰ ਜੀ ਨੇ ਵੇਖਣਾ ਕੀਤਾ।

0: ਤੇ ਇੰਜ ਜਦੋਂ ਉਹਨਾਂ ਨੇ ਵੇਖਿਆ ਰਾਏ ਬੁਲਾਰ ਜੀ ਨੇ, ਤੇ ਪਤਾ ਨਹੀਂ ਉਹ ਜਿਹੜਾ ਨਾ ਸੱਪ ਉਹ ਔਰ ਉੱਚਾ ਹੋ ਗਿਆ ਥੋੜਾ ਜਿਹਾ, ਉਹ ਨੇੜੇ ਆ ਗਏ ਨਾ ਰਾਏ ਬੁਲਾਰ ਜੀ ਘੋੜੇ ਤੇ ਸਵਾਰ ਫੌਜਾਂ ਆ ਗਈਆਂ, ਤੇ ਉਹ ਜਿਹੜਾ ਹੈ ਉਹਨੂੰ ਲੱਗਿਆ ਕਿ ਪਤਾ ਨਹੀਂ ਕੌਣ ਆਇਆ, ਸ਼ੇਕਨਾਗ ਜਿਹੜਾ ਰੂਪ ਬਣਾ ਕਰਕੇ ਚਿੱਟੇ ਰੰਗ ਦਾ ਸੱਪ ਆਪਣੇ ਆਪ ਨੂੰ ਜਿਹੜਾ ਹੈ ਰੂਪ ਦੇ ਵਿੱਚ ਲਿਆ ਕਰਕੇ ਗੁਰੂ ਨਾਨਕ ਦੇਵ ਜੀ ਦੀ ਸੇਵਾ ਕਰ ਰਿਹਾ ਸੀ, ਇਹ ਲਾਗੇ ਆ ਗਏ ਤਾਂ ਉਹਨੇ ਔਰ ਆਪਣਾ ਜਿਹੜਾ ਹੈ ਸਰੂਪ ਵੱਡਾ ਕੀਤਾ, ਸ਼ੇਕਨਾਗ ਔਰ ਥੋੜਾ ਜਿਹਾ ਚੌੜਾ ਹੋਇਆ ਉੱਥੇ ਹੋਇਆ ਹੈ।
1: ਰਾਏ ਵਿਚਾਰ ਤੁਰ ਪਰਦਾਇਆ,
0: ਇੱਧਰ ਦੂਜੇ ਪਾਸੇ ਰਾਏ ਬੁਲਾਰ ਜੀ ਮਨੀ ਮਨ ਵਿਚਾਰ ਕਰ ਰਹੇ ਨੇ, ਪਤਾ ਨਹੀਂ ਕੀ ਗੱਲ ਹੈ ਕਿ ਇੱਥੇ ਸੱਪ ਵੀ ਹੈ ਤੇ ਇਹ ਜਿਹੜੇ ਨੇ ਸਾਡੇ ਪਟਵਾਰੀ ਦੇ ਪੁੱਤਰ, ਹੁਣ ਨੇੜੇ ਆਏ ਨਾ ਪਤਾ ਲੱਗਿਆ ਕਿ ਨਾਨਕ ਜੀ ਸੁੱਤੇ ਹਨ, ਸਾਡੇ ਪਟਵਾਰੀ ਦੇ ਪੁੱਤਰ ਸੁੱਤੇ ਹੋਏ ਹਨ। ਇਹ ਉਹਨਾਂ ਨੇ ਵੇਖ ਕਰਕੇ ਮਨੀ ਮਨ ਅਨੁਮਾਨ ਲਾਇਆ, ਆਪਣੇ ਮਣੀ ਮਣ ਇੱਕ ਗਿਣਤੀ ਰਾਏ ਬੁਲਾਰ ਜੀ ਨੇ ਕੀਤੀ ਹੈ। ਕਹਿੰਦੇ ਇਸ ਨੂੰ ਜ਼ਰੂਰ ਨਾ ਇਹ ਸੱਪ ਲੜਿਆ ਹੋਏਗਾ, ਜਾਂ ਤਾਂ ਇਹ ਸੱਪ ਨਾ ਇਹਨੂੰ ਖਾਣ ਦਾ ਯਤਨ ਕਰ ਰਿਹਾ, ਇਹ ਸਾਡੇ ਪਟਵਾਰੀ ਦੇ ਪੁੱਤਰ ਨਾਨਕ ਜੀ ਨੂੰ ਜਾਂ ਤਾਂ ਸੱਪ ਲੜ ਗਿਆ ਜਾਂ ਤਾਂ ਇਹਨੂੰ ਖਾਣ ਦਾ ਯਤਨ ਕਰ ਰਿਹਾ ਹੈ, ਇੰਜ ਸੋਚਦੇ ਹਨ।
1: ਜੀਵਤ ਇਹ ਕੋ ਅਵਤਾਰੀ,
0: ਜੀ ਹਾਂ, ਜੇ ਕਰਕੇ ਜਿਉਂਦੇ ਨੇ ਨਾ, ਜੇ ਕਰਕੇ ਇਹਨਾਂ ਨੂੰ ਕੁਛ ਨਹੀਂ ਹੋਇਆ ਤਾਂ ਇਹ ਅਵਤਾਰੀ ਹਨ, ਇਹ ਜ਼ਰੂਰ ਕੋਈ ਵੱਡੀ ਰੂਹ ਹੋਏਗੀ ਇਹ ਸੰਸਾਰ ਦਾ ਭਲਾ ਕਰਨ ਦੇ ਲਈ ਅਵਤਾਰ ਲੈ ਕਰਕੇ ਆਏ ਹੋਣਗੇ, ਮੈਂ ਇਹਨਾਂ ਨੂੰ ਅਵਤਾਰੀ ਜਾਣਾਂਗਾ ਜੇ ਜਿਉਂਦੇ ਰਹਿ ਗਏ। ਮੈਨੂੰ ਤਾਂ ਇੰਜ ਲੱਗਦਾ ਹੈ, ਰਾਏ ਬੁਲਾਰ ਸੋਚ ਰਿਹਾ ਮਨੀ ਮਨ, ਇਹ ਤਾਂ ਮੂੰਹੇ ਗਏ ਸੱਪ ਲੜ ਗਿਆ ਇਹਨਾਂ ਨੂੰ, ਜੇ ਕਰਕੇ ਜਿਉਂਦੇ ਨੇ ਤਾਂ ਧੰਨ ਭਾਗ ਭਾਈ ਕੋਈ ਵੱਡੇ ਅਵਤਾਰੀ ਹੋਣਗੇ।
1: ਸਰਪ ਸਵੇਤ ਜਹ ਸੇਵਾ ਕਾਰੀ,
0: ਜਿਨ੍ਹਾਂ ਦੀ ਸੇਵਾ ਇਹ ਚਿੱਟਾ ਸੱਪ ਜਿਹੜਾ ਇੰਨਾ ਵੱਡਾ ਸੇਵਾ ਕਰ ਰਿਹਾ, ਇਹ ਜ਼ਰੂਰ ਕੋਈ ਅਵਤਾਰੀ ਪੁਰਸ਼ ਹੀ ਹੋਣਗੇ ਜਿਨ੍ਹਾਂ ਦੀ ਸੇਵਾ ਦੇ ਵਿੱਚ ਸੱਪ ਵੀ ਲੱਗੇ ਹੋਏ ਹਨ।
1: ਹਿਰਨ ਹਿਤ ਪ੍ਰਿਤ ਨਿਕਟ ਪਠਾਇਆ,
0: ਰਾਏ ਬੁਲਾਰ ਨੇ ਆਪਣੇ ਦੋਖ ਸੇਵਾਦਾਰ ਨੌਕਰ ਚਾਕਰ ਜਿਹੜੇ ਨੇ ਨਾ ਉਹ ਨੇੜੇ ਭੇਜੇ, ਕਿਹਾ ਕਿ ਜਾਓ ਜਾ ਕਰਕੇ ਵੇਖ ਕੇ ਆਉਣਾ ਕਰੋ ਕਿ ਇਹ ਜਿਹੜੇ ਸੁੱਤੇ ਹੋਏ ਨਾਨਕ ਜੀ ਇਹ ਕਿਵੇਂ ਨੇ, ਠੀਕ ਨੇ, ਇਹ ਸਾਪ ਕੀ ਕਰ ਰਿਹਾ, ਨੇੜੇ ਹੋ ਕਰਕੇ ਵੇਖਣਾ ਕਰੋ।
1: ਜੀਮਗ ਪਾਤਾਲ ਸਿਧਾਇਆ,
0: ਜਦੋਂ ਸੇਵਾਦਾਰ ਸਾਧ ਸਿੰਘ ਜੀ ਰਾਏ ਬੁਲਾਰ ਜੀ ਦਾ ਹੁਕਮ ਮੰਨ ਕਰਕੇ ਉਹ ਨੇੜੇ ਆਏ, ਨੇੜੇ ਆ ਕਰਕੇ ਵੇਖਣ ਲੱਗੇ ਕਿ ਉਹਨਾਂ ਨੇ ਵੇਖਿਆ ਕਿ ਨਾਨਕ ਜੀ ਪਏ ਹੋਏ ਹਨ, ਤੇ ਇੰਨੇ ਚਿਰ ਨੂੰ ਜਿਹੜਾ ਸੱਪ ਸੀ ਨਾ, ਕਹਿੰਦੇ ਪਾਤਾਲ ਸਿਧਾਇਆ, ਉਹ ਸੱਪ ਨਾ ਚਲਾ ਗਿਆ, ਅਲੋਪ ਹੋ ਗਿਆ, ਇਹ ਜਿਹੜਾ ਸ਼ੇਕਨਾਗ ਇਹ ਪਤਾਲ ਵਿੱਚ ਰਹਿੰਦਾ ਹੈ, ਤੇ ਸੋ ਆਪਣੇ ਥਾਂ ਤੇ ਉਹ ਸ਼ੇਸ਼ਨਾਗ ਪਰਤ ਕਰਕੇ ਗਿਆ ਹੈ।
1: ਹੁਨਗਾ ਤੋਰ ਤੁਰੰਗਮ ਰਾਓ,
0: ਸੋ ਜਦੋਂ ਸ਼ੇਕਨਾਗ ਪਰਤ ਗਿਆ ਨਾ, ਚਲਾ ਗਿਆ, ਰਾਏ ਬੁਲਾਰ ਜੀ ਘੋੜੇ ਤੇ ਸਵਾਰ ਨੇ, ਹੁਣ ਘੋੜੇ ਨੂੰ ਉਹਨਾਂ ਦੇ ਨਿਕਟ ਕਰਦੇ, ਨੇੜੇ ਕਰਦੇ ਨੇ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਨੇੜੇ ਹੁੰਦੇ ਹਨ।
1: ਲਖ ਅਚਰਜ ਪਸਿਅਨ ਚਿਤ ਜਾਓ,
0: ਤੇ ਮਨ ਵਿੱਚ ਬੜਾ ਅਸ਼ਚਰਜ ਹੈ, ਮਨ ਵਿੱਚ ਹੈਰਾਨਗੀ ਕਰਦੇ ਨੇ, ਦੇਖਣ ਦੀ ਇੱਛਾ ਹੈ ਕਿ ਇਹ ਜਿਉਂਦੇ ਨੇ ਕਿ ਮੂਹੇ ਗਏ। ਰਾਏ ਬੁਲਾਰ ਦੇ ਮਨ ਵਿੱਚ ਦੇਖਣ ਦੀ ਇੱਛਾ ਕੀ ਹੋਇਆ, ਹੁਣ ਸੱਪ ਚਲਾ ਗਿਆ, ਆਓ ਆਪਾਂ ਕੋਲ ਹੋ ਕਰਕੇ ਵੇਖੀਏ। ਸੋ ਮਨ ਵਿੱਚ ਇੱਛਾ ਰਾਏ ਬੁਲਾਰ ਜੀ ਦੀ ਹੋਈ ਹੈ।
1: ਕਟ ਗਏ ਸੁਨ ਖਰਕਾ ਖੁਰਕੋ,
0: ਜਦੋਂ ਨੇੜੇ ਹੋਏ ਰਾਏ ਬੁਲਾਰ ਜੀ ਤੇ ਉਹਨਾਂ ਦੇ ਘੋੜੇ ਦੇ ਖੁਰਾਂ ਦੀ ਆਵਾਜ਼ ਆਉਣ ਲੱਗੀ, ਜਿਹੜੇ ਖੁਰ ਹੁੰਦੇ ਨੇ ਨਾ ਘੋੜੇ ਦੇ, ਉਹਨਾਂ ਦੀ ਆਵਾਜ਼ ਸੁਣ ਕਰਕੇ
1: ਅਨਸੁਚੇਤ ਪਹਾ ਬੇਦੀ ਬਰਕੋ,
0: ਜਿਹੜੇ ਬੇਦੀ ਕੁਲ ਦੇ ਸਿਰਮੌਰ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਉਹਨਾਂ ਨੇ ਆਪਣੇ ਸੋਹਣੇ ਕਵਲ ਵਾਂਗੂ ਨੇਤਰ ਜਿਹੜੇ ਨੇ ਉਹ ਖੋਲੇ ਹਨ।
1: ਚਨ ਬਿਗਸੇ ਦਲ ਪੁਸ਼ਕਰ ਸੇ,
0: ਉਹਨਾਂ ਨੇ ਆਪਣੇ ਨੇਤਰ ਖੋਲੇ ਮਾਨੋ ਕਵਲ ਦਾ ਫੁੱਲ ਜਿਹੜਾ ਉਹ ਖਿੜਿਆ ਹੋਇਆ ਹੋਵੇ, ਕਵਲ ਦੀਆਂ ਪੰਖੁੜੀਆਂ ਜਿਵੇਂ ਹੁੰਦੀਆਂ ਨੇ ਨਾ, ਐਸੇ ਸੋਹਣੇ ਨੇਤਰ ਮਹਾਰਾਜ ਜੀ ਦੇ ਹਨ, ਤੇ ਜਦੋਂ ਆਪਣੇ ਸੋਹਣੇ ਨੇਤਰ ਪਾਤਸ਼ਾਹ ਜੀ ਨੇ ਖੋਲੇ, ਮਾਨੋ ਇੰਜ ਪ੍ਰਤੀਤ ਹੁੰਦਾ ਹੈ।
1: ਮੇਚਕ ਤਾਰੇ ਬਰ ਮਧੁਕਰ ਸੇ,
0: ਜੀ ਹਾਂ, ਮਹਾਰਾਜ ਜੀ ਦੇ ਅੱਖਾਂ ਦੇ ਵਿੱਚ ਜਿਹੜੇ ਕਾਲੇ ਰੰਗ ਦੇ ਟੇਲੇ ਹਨ, ਪੁਤਲੀਆਂ ਹਨ, ਉਹ ਪੌਰਿਆਂ ਦੇ ਵਾਂਗੂ ਇੱਧਰ ਉੱਧਰ ਹੋ ਰਹੀਆਂ ਹਨ, ਅੱਖਾਂ ਖੋਲ ਕੇ ਮਾਨੋ ਵੇਖ ਰਹੇ ਹਨ।
1: ਅਰੂੜ ਅਸੇ ਰਿਓ ਰਾਈ,
0: ਤੇ ਉਹ ਰਾਏ ਜਿਹੜਾ ਰਾਏ ਬੁਲਾਰੋ ਥੱਲੇ ਨਹੀਂ ਉਤਰਿਆ, ਜੇ ਉਹ ਘੋੜੇ 'ਤੇ ਹੀ ਸਵਾਰ ਸੀ। ਮਹਾਰਾਜ ਜੀ ਨੇ ਕੀ ਵੇਖਿਆ, ਨੇਤਰ ਖੋਲ੍ਹੇ, ਇੱਧਰ ਉੱਧਰ ਨਿਗਾਹ ਮਾਰੀ, ਨਿਗਾਹ ਮਾਰ ਕੇ ਵੇਖਦੇ ਨੇ ਰਾਜ ਬੁਲਾਰ ਆਇਆ ਹੋਇਆ, ਨਾਲ ਫੌਜਾਂ ਵੀ ਨੇ, ਸਾਰਿਆਂ ਨੂੰ ਵੇਖਿਆ ਹੈ।
1: ਹੀਰ ਭਟਨ ਕੀ ਸੰਗ ਸੁਹਾਈ।
0: ਜੀ ਹਾਂ, ਉਹਦੇ ਨਾਲ ਬਹੁਤੀ ਜਿਹੜੇ ਨੇ ਉਹ ਫੌਜਦਾਰ ਫੌਜੀ ਹਨ, ਸੇਵਾਦਾਰ ਜੋਧੇ ਜਿਹੜੇ ਨੇ ਰਾਇ ਬੁਲਾਰ ਦੇ ਚੌ ਪਾਸੇ ਹਨ।
1: ਤਬ ਸਿਰ ਨਿਵਾਇ ਕੀ ਬੰਦਨ।
0: ਮਹਾਰਾਜ ਜੀ ਫਿਰ ਉੱਠ ਗਏ, ਕਾਰਨ ਨਗਰ ਦਾ ਜਿਹੜਾ ਹੈ ਨਾ ਰਾਜਾ ਹੈ ਨਾ ਰਾਇ ਬੁਲਾਰ, ਸਤਿਕਾਰ ਕਰਦੇ ਸਾਰੇ ਰਾਇ ਬੁਲਾਰ ਦਾ। ਮਹਾਰਾਜ ਜੀ ਉੱਠ ਕਰਕੇ, ਇੱਕ ਤਾਂ ਮਹਾਰਾਜ ਉਮਰ ਦੇ ਵਿੱਚ ਛੋਟੇ ਵੀ ਨੇ, ਮਹਾਰਾਜ ਜੀ ਨੇ ਨਮਸਕਾਰ ਕੀਤੀ ਹੈ ਰਾਇ ਬੁਲਾਰ ਜੀ ਨੂੰ, ਦੇਖ ਕਰਕੇ ਪ੍ਰਣਾਮ ਕੀਤਾ ਹੈ। ਜੋ ਕਲਮਲ, ਜੋ ਕਲਯੁਗ ਦੇ ਬਹੁਤ ਪੈੜੇ, ਜਿਹਦੇ ਕਲੀ ਕਾਲ ਕੁਚਾਲ ਵਰਗੇ ਜਿਹੜੇ ਪਾਪ ਹਨ, ਉਹਨਾਂ ਪਾਪਾਂ ਨੂੰ ਮਹਾਰਾਜ ਜੀ ਨਿਕੰਦਨ ਖਤਮ ਕਰਨ ਲਈ ਆਏ ਹਨ। ਕਲਯੁਗ ਦੇ ਸ੍ਰਿਸ਼ਟ ਅਵਤਾਰੀ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਮਾਣੋ ਇਹ ਸੰਸਾਰ ਦੇ ਵਿੱਚ ਆਪ ਮਹਾਰਾਜ ਜੀ ਇਹ ਰੀਤੀ ਚਲਾ ਰਹੇ ਹਨ ਸਾਧਸੰਗਤ ਜੀ। ਅੱਜ ਕੱਲ੍ਹ ਤਾਂ ਕੋਈ ਸਿਆਣਾ ਕੋਈ ਵੱਡਾ ਬੰਦਾ ਆਏ ਨਾ, ਅਸੀਂ ਤਾਂ ਸਾਧਸੰਗਤ ਜੀ ਪ੍ਰਣਾਮ ਕੀ ਫਤਿਹ ਗਜਾਉਣਾ ਦੂਰ ਦੀ ਗੱਲ, ਅਸੀਂ ਵੇਖਦੇ ਵੀ ਨਹੀਂ। ਪਰ ਇਹ ਮਰਿਆਦਾ ਆਪ ਮਹਾਰਾਜ ਜੀ ਨੇ ਤੋਰੀ ਹੈ, ਪੈਰੀ ਪਵਣਾ ਜਗ ਵਰਤਾਇਆ। ਇੱਕ ਤਾਂ ਸਾਧਸੰਗਤ ਜੀ ਅੱਗੇ ਕੋਈ ਸਿੰਘ ਆਵੇ ਅਤੇ ਦਸੇ ਪਾਤਸ਼ਾਹ ਜੀ ਨੇ ਕਿਹਾ ਆਗੇ ਆਵਤ ਸਿੰਘ ਜੋ ਆਵੇ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਕੋਈ ਸਿੰਘ ਆਵੇ ਤਾਂ ਪਹਿਲੇ ਫਤਿਹ ਗਜਾਓ, ਅਤੇ ਫਤਿਹ ਕਿਵੇਂ ਗਜਾਉਣੀ ਹੈ, ਆਪਣਾ ਸੀਸ ਝੁਕਾ ਕਰਕੇ ਗਜਾਉਣੀ ਹੈ ਫਤਿਹ ਜਿਹੜੀ ਹੈ। ਅੱਗੇ ਕਿਸੇ ਦੇ ਆਪਾਂ ਬੁਲਾਉਣੀ ਹੈ ਨਾ, ਤਾਂ ਜਿਹੜਾ ਸਿਰ ਨੀਵਾਂ ਕਰਕੇ ਗਜਾਉਣੀ ਹੈ। ਇਹ ਮਹਾਰਾਜ ਜੀ ਨੇ ਸਿੱਖਿਆ ਦਿੱਤੀ ਹੈ, ਕੋਈ ਵੱਡਾ ਆਵੇ ਕੋਈ ਗੁਰਮੁਖ ਜਣ ਆਉਣ। ਸੋ ਰਾਇ ਬੁਲਾਰ ਦੇ ਅੱਗੇ ਵੀ ਮਹਾਰਾਜ ਜੀ ਨੇ ਆਪਣਾ ਸੀਸ ਜਿਹੜਾ ਝੁਕਾਇਆ ਹੈ, ਕਾਰਨ ਆਪ ਛੋਟੇ ਨੇ, ਰਾਇ ਬੁਲਾਰ ਵੱਡਾ ਹੈ। ਅਤੇ ਰਾਇ ਬੁਲਾਰ ਦਾ ਮਹਾਰਾਜ ਜੀ ਦਾ ਕੋਈ ਇੱਕ ਜਨਮ ਦਾ ਨਾਤਾ ਨਹੀਂ। ਅੱਗੇ ਗੱਲ ਆਏਗੀ ਸਾਧ ਸੰਗਤ ਜੀ, ਕਿਵੇਂ ਮਹਾਰਾਜ ਜੀ ਰਾਇ ਬੁਲਾਰ ਜੀ ਨੂੰ ਤਾਰਨ ਲੱਗੇ ਹਨ। ਸੋ ਮਹਾਰਾਜ ਜੀ ਨੇ ਵੇਖਿਆ ਰਾਇ ਬੁਲਾਰ ਨੂੰ ਅਤੇ ਆਪਣਾ ਸਿਰ ਨੀਵਾ ਕੀਤਾ, ਜਿਹੜੇ ਸੰਸਾਰ ਦੇ ਪਾਪ ਹਰਨ ਲਈ ਆਏ ਹਨ।
1: ਪਾਲਕ ਦ੍ਰੁਤ ਉਤਰ ਤਰੰਗਾ।
0: ਉਸ ਸਮੇਂ ਉਹ ਜਿਹੜਾ ਰਾਇ ਬੁਲਾਰ ਹੈ ਨਾ, ਉਹ ਸਾਧ ਸੰਗਤ ਜੀ ਜਦੋਂ ਮਹਾਰਾਜ ਜੀ ਨੇ ਪ੍ਰਣਾਮ ਕੀਤਾ ਹੈ ਤੇ ਉਹ ਆਪਣੇ ਘੋੜੇ ਤੋਂ ਹੁਣ ਥੱਲੇ ਉਤਰਿਆ ਹੈ।
1: ਰੰਭਨ ਕਰ ਸੰਗ ਉਮੰਗਾ।
0: ਉਹਨੇ ਵੀ ਪ੍ਰਣਾਮ ਕੀਤਾ ਮਹਾਰਾਜ ਜੀ ਦੇ ਅੱਗੇ, ਸਿਰ ਝੁਕਾਇਆ ਬੜੇ ਉਮੰਗ ਦੇ ਨਾਲ, ਪ੍ਰੇਮ ਸਹਿਤ ਮਹਾਰਾਜ ਜੀ ਦੇ ਅੱਗੇ ਸਿਰ ਨੀਵਾ ਕੀਤਾ ਹੈ।
1: ਸਾਦਰ ਸੋਨਜ ਭਰ ਕਰ ਕੰਨਿਆ।
0: ਤੇ ਸਭ ਤੋਂ ਪਹਿਲਾਂ ਨਾ ਮਹਾਰਾਜ ਜੀ ਨੂੰ ਬੜੇ ਪ੍ਰੇਮ ਦੇ ਨਾਲ ਆਪਣੀਆਂ ਬਾਹਾਂ ਉੱਚੀਆਂ ਕਰਕੇ ਮਹਾਰਾਜ ਜੀ ਨੂੰ ਆਪਣੇ ਗਲ ਨਾਲ ਲਾਉਂਦਾ ਹੈ ਰਾਇ ਬੁਲਾਰ। ਮਹਾਰਾਜ ਜੀ ਨੂੰ ਜਿਹੜਾ ਹੈ ਗਲ ਨਾਲ ਲਾ ਰਿਹਾ ਹੈ।
1: ਚੁੰਮਤ ਮਸਤਕ ਖੁਸ਼ੀ ਸੁਕੰਨਿਆ।
0: ਬਹੁਤ ਖੁਸ਼ੀ ਹੋਈ ਰਾਇ ਬੁਲਾਰ ਨੂੰ, ਇੰਨਾ ਵੱਡਾ ਸੱਪ ਉਹ ਚਲਾ ਗਿਆ ਅਤੇ ਫਿਰ ਵੀ ਇਹ ਜਿਉਂਦੇ ਨੇ, ਇਹ ਵੇਖ ਕਰਕੇ ਬੜੀ ਖੁਸ਼ੀ ਹੋਈ ਰਾਇ ਬੁਲਾਰ ਨੂੰ। ਗਲ ਨਾਲ ਲਾ ਕਰਕੇ ਮਹਾਰਾਜ ਜੀ ਦੇ ਮੱਥੇ ਨੂੰ ਚੁੰਮਦਾ ਹੈ, ਬੜੀ ਖੁਸ਼ੀ ਮਨਾਉਂਦਾ ਹੈ।
1: ਅਧੀਨ ਮਨ ਕਰ ਬਹੁ ਬਹਾਉ।
0: ਮਨ ਜਿਹੜਾ ਹੈ ਨਾ ਉਹ ਸਾਧ ਸੰਗਤ ਜੀ ਹੁਣ ਵਿੰਨਿਆ ਗਿਆ ਪ੍ਰੇਮ ਦੇ ਵਿੱਚ, ਬਹੁਤ ਹੀ ਜਿਹੜਾ ਹੈ ਮਨ ਪ੍ਰੇਮ ਦੇ ਅਧੀਨ ਹੋਇਆ, ਮਾਨੋ ਦੇ ਭਾਗ ਜਾਗ ਪਏ ਹਨ, ਪ੍ਰੇਮ ਦੇ ਭਾਵ ਪ੍ਰਗਟ ਹੋਏ ਹਨ।
1: ਜਾਣਿਓ ਇਹ ਅਵਤਾਰ ਪ੍ਰਭਾਉ।
0: ਰਾਇ ਬੁਲਾਰ ਜੀ ਨੇ ਜਾਣਨਾ ਕੀਤਾ ਕਿ ਇਹ ਕੋਈ ਆਮ ਬਾਲਕ ਨਹੀਂ, ਇਹ ਬਾਬਾ ਕਾਲੂ ਜੀ ਦੇ ਕੋਈ ਆਮ ਪੁੱਤਰ ਨਹੀਂ, ਇਹ ਤਾਂ ਅਵਤਾਰੀ ਨੇ, ਇਹ ਅਵਤਾਰੀ ਪੁਰਸ਼ ਹਨ।
1: ਮਨ ਕਵ ਕੀਨ ਡੁਲਾਓ।
0: ਤੇ ਫਿਰ ਆਪਣੇ ਮਨ ਨੂੰ ਹੀ ਡੁਲਾਇਆ ਰਾਇ ਬੁਲਾਰ ਨੇ, ਮਨ ਵਿੱਚ ਪੱਕਾ ਜਿਹੜਾ ਵਿਸ਼ਵਾਸ ਕੀਤਾ ਕਿ ਇਹ ਜਿਹੜੇ ਨੇ ਸੰਸਾਰ ਨੂੰ ਤਾਰਨ ਲਈ ਆਏ ਨੇ, ਇਹ ਅਵਤਾਰੀ ਪੁਰਸ਼ ਹਨ। ਇਹ ਰਾਇ ਬੁਲਾਰ ਨੇ ਮਨ ਵਿੱਚ ਪੱਕੀ ਗੱਲ ਜਿਹੜੀ ਹੈ ਵਸਾਉਣੀ ਕੀਤੀ ਹੈ। ਉਸ ਦਿਨ ਤੋਂ ਰਾਇ ਬੁਲਾਰ ਦੇ ਮਨ ਵਿੱਚ ਬਹੁਤ ਹੀ ਸ਼ਰਧਾ ਹੋਣ ਲੱਗੀ। ਸਾਧ ਸੰਗਤ ਜੀ ਮਹਾਰਾਜ ਜੀ ਦੇ ਪ੍ਰਤੀ ਪੱਕੀ ਸ਼ਰਧਾ, ਉਹਨੇ ਨਿਸ਼ਚਾ ਜਿਹੜਾ ਹੈ ਉਹ ਕੀਤਾ ਕਿ ਇਹ ਸੱਚੇ ਜਿਹੜੇ ਨੇ ਇਹ ਗੁਰੂ ਹਨ, ਸੰਸਾਰ ਨੂੰ ਤਾਰਨ ਲਈ ਆਏ ਹਨ, ਮੈਨੂੰ ਤਾਰਨ ਲਈ ਆਏ ਹਨ। ਐਸਾ ਵਿਸ਼ਵਾਸ ਮਨ ਵਿੱਚ ਨਿਸ਼ਚਾ ਜਿਹੜਾ ਵਸਾਉਣਾ ਕੀਤਾ ਹੈ।
1: ਪਰਮੇਸ਼ਰ ਸਮਝਾਨ ਸੁਜਾਨਾ।
0: ਮਹਾਰਾਜ ਜੀ ਨੂੰ ਨਾ ਪਰਮੇਸ਼ਰ ਵਾਂਗੂ ਜਾਣਨ ਲੱਗਾ ਰਾਇ ਬੁਲਾਰ, ਜਿਹਦੇ ਨੂੰ ਉਹਨੇ ਵੇਖਿਆ ਕਿ ਇਹ ਸੱਪ ਵੀ ਜਿਹੜਾ ਸ਼ੇਸ਼ਨਾਗ, ਇਹ ਵੀ ਗੁਰੂ ਨਾਨਕ ਦੇਵ ਜੀ ਦੀ ਸੇਵਾ ਕਰਦਾ ਹੈ, ਅਤੇ ਫਿਰ ਤੁਸੀਂ ਅਸੀਂ ਕੌਣ ਸਾਧ ਸੰਗਤ ਜੀ, ਇਹ ਤਾਂ ਸੰਸਾਰ ਦੇ ਮਾਲਕ ਹਨ। ਇਹ ਜਾਣ ਕਰਕੇ, ਪਰਮੇਸ਼ਰ ਰੂਪ ਜਾਣ

0: ਕਰਕੇ ਰਾਏ ਬੁਲਾਰ ਜਿਹੜਾ ਹੈ ਸੇਵਾ ਵਿੱਚ ਲੱਗਿਆ ਹੈ।
1: ਮਨ ਕਰ ਬੰਧ ਪਦ ਰਾਜਾਨਾ।
0: ਸੋ ਇੰਜ ਜਿਹੜਾ ਲੋਕਾਂ ਦਾ ਰਾਜਾ ਰਾਏ ਬੁਲਾਰ, ਉਹ ਵੀ ਹੁਣ ਮਹਾਰਾਜ ਜੀ ਦੇ ਅੱਗੇ ਬੰਧਨ ਕਰਨ ਲੱਗਾ ਹੈ। ਮਨ ਕਰਕੇ ਵੀ, ਤਨ ਕਰਕੇ ਵੀ, ਹਰ ਪ੍ਰਕਾਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸਮਰਪਿਤ ਹੋ ਚੁੱਕਿਆ ਹੈ।
1: ਰੁਕਿਓ ਕੰਠ ਪਰ ਪੂਰਨ ਪ੍ਰੇਮਾ।
0: ਹੁਣ ਨਾ ਗਲਾ ਵੀ ਭਰ ਕੇ ਆ ਗਿਆ, ਮੁਖ ਤੋਂ ਬੋਲਾ ਨੀ ਬੋਲਿਆ ਨੀ ਜਾਂਦਾ, ਪ੍ਰੇਮ ਭਰ ਕੇ ਆਇਆ ਨਾ। ਜਦੋਂ ਸਾਧ ਸੰਗਤ ਜੀ ਬਹੁਤ ਹੀ ਖੁਸ਼ੀ ਹੋਵੇ, ਹਿਰਦੇ ਵਿੱਚ ਪ੍ਰੇਮ ਉਤਸ਼ਾਹ ਹੋਵੇ, ਫਿਰ ਬੋਲਿਆ ਵੀ ਨਹੀਂ ਜਾਂਦਾ। ਰਾਏ ਬੁਲਾਰ ਦਾ ਐਸਾ ਹਾਲ ਹੋਇਆ ਹੈ
1: ਜੀ।
0: ਹਾਂ, ਹੁਣ ਕੁਛ ਨਹੀਂ ਬੋਲ ਪਾ ਰਿਹਾ। ਉਚਿਤ ਬਾ ਖੇਮਾ, ਖੇਮ ਕਹਿੰਦੇ ਕਲਿਆਣ, ਅਵਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ। ਖੇਮ ਦਾ ਅਰਥ ਹੁੰਦਾ ਮੁਕਤੀ, ਕਲਿਆਣ। ਹੁਣ ਲਾਇਕ ਹੋ ਗਿਆ, ਲਾਇਕ ਬਣਨਾ ਪੈਂਦਾ, ਇਵੇਂ ਨਹੀਂ ਗੁਰੂ ਦੀ ਕਿਰਪਾ ਆਉਂਦੀ ਸਾਧ ਸੰਗਤ ਜੀ, ਇਵੇਂ ਨਹੀਂ ਕਿਸੇ ਨੂੰ ਮੁਕਤੀ ਮਿਲ ਜਾਇਆ ਕਰਦੀ ਹੈ, ਗਿਆਨ ਨਹੀਂ ਕਿਸੇ ਨੂੰ ਮਿਲਿਆ ਕਰਦਾ। ਪਾਤਰ ਵੇਖਿਆ ਜਾਂਦਾ, ਪਾਤਰ ਬਣਨਾ ਪੈਂਦਾ, ਤਾਂ ਹੀ ਵਸਤੂ ਵਿੱਚ ਪੈਂਦੀ ਹੈ। ਰਾਏ ਬੁਲਾਰ ਦਾ ਮਨ ਨੀਵਾ ਹੋ ਗਿਆ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਤੀ ਸ਼ਰਧਾ ਜਾਗ ਪਈ, ਸੇਵਾ ਵਿੱਚ ਲੱਗਿਆ ਹੈ ਅਤੇ ਐਸੀ ਸੇਵਾ ਦੇ ਵਿੱਚ ਹੁਣ ਲੱਗਿਆ, ਮਨ ਨੂੰ ਜਿਹੜਾ ਹੈ ਮਹਾਰਾਜ ਜੀ ਦੇ ਚਰਨਾਂ ਨਾਲ ਜੋੜਨਾ ਕੀਤਾ ਅਤੇ ਮੁਕਤੀ ਦੇ ਲਾਇਕ ਹੋ ਗਿਆ। ਹੁਣ ਇਸ ਦਾ ਕਲਿਆਣ ਹੋਇਆ ਹੈ ਅਤੇ ਰੋਮ ਰੋਮ ਜਿਹੜੇ ਖਿੜੇ ਗਏ, ਪੁਲਕਿਤ ਹੋ ਗਏ ਅੰਗ, ਜਿਹੜਾ ਹੈ ਇੱਕ ਇੱਕ ਰੋਮ ਖਿੜਿਆ ਗਿਆ। ਬੜੀ ਕਿਰਪਾ ਆਉਂਦੀ ਹੈ ਜਦੋਂ ਸਾਧ ਸੰਗਤ ਜੀ ਪ੍ਰੇਮ ਜਿਹੜਾ ਹੈ ਮਨ ਦੇ ਵਿੱਚੋਂ ਸਮਾਇਆ ਨਹੀਂ ਜਾਂਦਾ ਨਾ, ਇੱਕ ਇੱਕ ਰੋਮ ਲੂਹ ਕੰਡੇ ਖੜੇ ਹੋ ਜਾਂਦੇ ਨੇ, ਆਪਾਂ ਕਹਿੰਦਾ ਨਾ ਲੂਹ ਕੰਡੇ ਖੜੇ ਹੋ ਗਏ, ਇੱਕ ਇੱਕ ਰੋਮ ਖਿੜ ਜਾਂਦਾ ਹੈ ਅਤੇ ਮੁੱਖ ਅਤੇ ਸਰੀਰ ਜਿਹੜਾ ਹੈ ਉਹ ਸਾਧ ਸੰਗਤ ਜੀ ਪ੍ਰੇਮ ਦੇ ਨਾਲ ਲਾਲੋ ਲਾਲ ਹੋ ਗਿਆ। ਇਵੇਂ ਰਾਏ ਬੁਲਾਰ ਦੇ ਮਨ ਵਿੱਚ ਪ੍ਰੇਮ ਜਾਗਿਆ ਹੈ
1: ਅਤੇ
0: ਬੜੇ ਹੀ ਹੁਣ ਸਾਧ ਸੰਗਤ ਜੀ ਆਪਣੇ ਧਨ ਭਾਗ ਜਾਣ ਕਰਕੇ ਬਹੁਤ ਹੀ ਪ੍ਰੇਮ ਦੇ ਨਾਲ ਫਿਰ ਸਾਧ ਸੰਗਤ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ ਅਤੇ ਬੈਠਿਓ ਸਦਨੇ ਸੰਗ ਉਮੰਗਾ। ਹੁਣ ਆਪਣੇ ਘਰ ਜਿਹੜਾ ਹੈ ਬੜੇ ਪ੍ਰੇਮ ਦੇ ਨਾਲ ਪਰਤਿਆ ਹੈ, ਬਹੁਤ ਹੀ ਖੁਸ਼ੀ ਦੇ ਨਾਲ ਗਿਆ ਹੈ
1: ਅਤੇ
0: ਮਨੀ ਮਨ ਇਹ ਵਿਚਾਰ ਰਿਹਾ ਰਾਏ ਬੁਲਾਰ, ਮਨੀ ਮਨ ਸੋਚ ਰਿਹਾ ਹੈ
1: ਬੰਧਨ ਨਿਰਵਾਰ।
0: ਇਹ ਜਿਹੜੇ ਆਏ ਹਨ ਨਾ ਬਾਬਾ ਕਾਲੂ ਜੀ ਦੇ ਪੁੱਤਰ ਦੇ ਰੂਪ ਦੇ ਵਿੱਚ, ਇਹ ਮੇਰੇ ਬੰਧਨ ਕੱਟਣ ਲਈ ਆਏ ਹਨ, ਇਹ ਮੇਰੇ ਤੇ ਕਿਰਪਾ ਕਰਨ ਲਈ ਆਏ ਹਨ। ਜਦੋਂ ਇਹ ਤਰੁਣ ਜਵਾਨੀ ਦੀ ਅਵਸਥਾ ਦੇ ਵਿੱਚ ਆਉਣਗੇ ਨਾ, ਲਰਕਾਪੁਣਾ, ਹੁਣ ਬਾਲਪੁਣਾ ਹੈ ਨਾ, ਬਾਲਪੁਣਾ ਛੱਡ ਕਰਕੇ ਜਦੋਂ ਜਵਾਨ ਹੋਣਗੇ, ਤਰੁਣ ਅਵਸਥਾ ਦੇ ਵਿੱਚ ਆਉਣਗੇ, ਉਦੋਂ ਮੈਂ ਇਹਨਾਂ ਦੇ ਅੱਗੇ ਬੇਨਤੀਆਂ ਕਰਾਂਗਾ, ਇਹਨਾਂ ਦੀ ਸੇਵਾ ਦੇ ਵਿੱਚ ਲੱਗ ਕਰਕੇ ਇਹਨਾਂ ਨੂੰ ਮਨਾਵਾਂਗਾ।
1: ਦੁਰਲਭ ਹੈ ਜੋ
0: ਜਿਹੜਾ ਭਾਈ ਜੋਗਿਆਂ ਨੂੰ ਵੀ ਦੁਰਲਭ ਹੈ, ਜਿਹੜੇ ਜੋਗੀ ਹਨ, ਸਿੱਧ ਹਨ, ਸਾਧਕ ਹਨ, ਗੁਰੂ ਮਿਲਣਾ ਕਹਿੰਦੇ ਉਹਨਾਂ ਲਈ ਵੀ ਜੋ ਕਠਿਨ ਸੀਗਾ,
1: ਇਹ ਪਰਮ ਪਦ ਮੁਝਕੋ ਸੋ,
0: ਤੇ ਉਹ ਜੋ ਸਾਰਿਆਂ ਲਈ ਕਠਿਨ ਹੈ, ਔਖਾ ਹੈ, ਐਸਾ ਪਰਮ ਪਦ ਇਹ ਮੈਨੂੰ ਦੇ ਦੇਣਗੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਇਹ ਮੈਨੂੰ ਦੇਣ ਲਈ ਹੀ ਆਏ ਹਨ। ਸਾਧ ਸੰਗਤ ਜੀ, ਇਵੇਂ ਨਹੀਂ ਕਿਸੇ ਨੂੰ ਕੋਈ ਮਿਲਦਾ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਪੁਰਬ ਕਰਮ, ਜਦੋਂ ਪੂਰਬਲੇ ਕਰਮਾਂ ਦੇ ਕਈ ਸ੍ਰੇਸ਼ਟ ਭਾਗ ਜਾਗ ਜਾਣ, ਪੁਰਬ ਕਰਮ ਕੇ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖਰ ਸਿੱਖ ਬੈਰਾਗੀ, ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ। ਕਿਸੇ ਦੇ ਮਨ ਵਿੱਚ ਨਾ ਪਰਮੇਸ਼ਰ ਨੂੰ, ਗੁਰੂ ਨੂੰ ਮਿਲਣ ਦੀ ਇੱਛਾ ਹੈ ਅਤੇ ਸਾਧ ਸੰਗਤ ਜੀ ਉਹ ਇੱਛਾ ਇਵੇਂ ਨਹੀਂ ਆ ਗਈ, ਕਈ ਜਨਮ ਜਿਹੜੇ ਨੇ ਉਹ ਲੱਗ ਗਏ ਇਸ ਪਾਸੇ, ਤਾਂ ਜਾ ਕਰਕੇ ਪੂਰਾ ਗੁਰੂ ਮਿਲਦਾ ਹੈ। ਅਤੇ ਰਾਏ ਬੁਲਾਰ ਦੀ ਬਹੁਤ ਹੀ ਜਨਮਾਂ ਦੀ ਭਗਤੀ ਸੀ। ਰਾਏ ਬੁਲਾਰ ਨੇ ਵਰ ਲਿਆ ਸੀ ਨਾ, ਉੱਥੇ ਪਹਿਲੇ ਵੀ ਦਾਸ ਨੇ ਬੇਨਤੀ ਕੀਤੀ ਹੈ, ਬਾਬਾ ਕਾਲੂ ਜੀ, ਮਾਤਾ ਤ੍ਰਿਪਤਾ ਜੀ ਇਹ ਵੀ ਸਾਧੂ ਦੇ ਰੂਪ ਵਿੱਚ ਸਨ ਅਤੇ ਰਾਏ ਬੁਲਾਰ ਜੀ ਵੀ ਸਾਧੂ ਦੇ ਰੂਪ ਵਿੱਚ ਸਨ। ਇਹ ਇਕੱਠੇ ਬਹਿ ਕਰਕੇ ਤਪ ਕਰ ਰਹੇ ਸਨ ਅਤੇ ਪਰਮੇਸ਼ਰ ਇੱਕ ਦਿਨ ਪ੍ਰਸੰਨ ਹੋ ਕਰਕੇ ਇਹਨਾਂ ਨੂੰ ਕਿਹਾ ਕਿ ਜੋ ਮੰਗਣਾ ਭਾਈ ਮੇਰੇ ਕੋਲੋਂ ਵਰ ਲੈਣਾ ਕਰੋ। ਦੋ ਸਾਧੂਆਂ ਨੇ ਕਿਹਾ ਕਿ ਸਾਨੂੰ ਤੁਸੀਂ ਪੁੱਤਰ ਰੂਪ ਦੇ ਵਿੱਚ ਚਾਹੀਦੇ ਹੋ ਅਤੇ ਸਾਧ ਸੰਗਤ ਜੀ ਮਹਾਰਾਜ ਜੀ ਨੇ, ਪਰਮੇਸ਼ਰ ਜੀ ਨੇ ਕਿਹਾ ਠੀਕ ਹੈ, ਅਸੀਂ ਆਪ ਜੀ ਦੇ ਘਰ ਕਲਯੁਗ ਦੇ ਵਿੱਚ ਪੁੱਤਰ ਰੂਪ ਧਾਰਨ ਕਰ ਕਰ ਆਵਾਂਗੇ। ਅਤੇ ਤੀਜਾ ਸੀਗਾ ਨਾ ਉਹਨੂੰ

0: ਪਰਮੇਸ਼ਰ ਨੇ ਪੁੱਛਿਆ, ਕਹਿੰਦੇ ਤੈਨੂੰ ਕੀ ਚਾਹੀਦਾ ਹੈ? ਉਹਨਾਂ ਨੇ ਕਿਹਾ ਕਿ ਮਹਾਰਾਜ, ਜਦੋਂ ਇਹਨਾਂ ਦੇ ਘਰ ਵਿੱਚ ਪੁੱਤਰ ਰੂਪ ਧਾਰਨ ਕਰਕੇ ਆਓਗੇ ਤਾਂ ਮੈਨੂੰ ਆਪਣੀ ਸੇਵਾ ਦੇ ਵਿੱਚ ਲਾਉਣਾ ਕਰੋ। ਸੋ ਉਹੀ ਸਮਝੋ ਮਹਾਰਾਜ ਜੀ ਨੇ ਅੱਜ ਕੰਮ ਕੀਤਾ। ਉਹ ਤੀਜੇ ਜਿਹੜੇ ਸਾਧੂ ਸਨ ਨਾ, ਉਹ ਰਾਏ ਬੁਲਾਰ ਜੀ ਸਨ। ਸੋ ਇਸ ਲਈ ਰਾਏ ਬੁਲਾਰ ਜੀ ਕਹਿ ਰਹੇ ਨੇ, ਜਿਹੜਾ ਜੋਗੀਆਂ ਨੂੰ ਵੀ ਸੁੱਖ ਨਹੀਂ ਮਿਲਦਾ, ਜਿਹੜਾ ਵੱਡੇ ਵੱਡੇ ਤਪ ਸਾਧਨ ਕਰਨ ਵਾਲਿਆਂ ਨੂੰ ਸੁੱਖ ਨਹੀਂ ਮਿਲਦਾ, ਉਹ ਸੁੱਖ ਮੈਨੂੰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਦੇਣਾ ਹੈ। ਮੇਰੇ ਵੱਡੇ ਭਾਗ ਹੁਣ ਜਾਗ ਪਏ ਹਨ, ਖੁਦ ਖੁਦਾ ਤਨ ਧਾਰਨ ਕਰਕੇ ਗੁਰੂ ਨਾਨਕ ਦੇਵ ਜੀ ਦੇ ਰੂਪ ਦੇ ਵਿੱਚ ਆਪ ਖੁਦਾ ਆਪ ਪਰਮੇਸ਼ਰ ਆਇਆ ਹੈ ਤੇ ਮੈਨੂੰ ਮਿਲਣ ਦੀ ਬੜੀ ਇੱਛਾ ਸੀ, ਕਈ ਜਨਮਾਂਤਰਾਂ ਦੀ ਉਡੀਕ ਸੀ, ਹੁਣ ਮੈਨੂੰ ਮਿਲੇ ਨੇ ਤੇ ਮਿਲਣ ਦਾ ਮੈਨੂੰ ਫਲ ਜ਼ਰੂਰ ਮਿਲੇਗਾ। ਸਾਧ ਸੰਗਤ ਜੀ, ਸਾਧੂ ਦੇ ਦਰਸ਼ਨ ਕਦੇ ਖਾਲੀ ਨਹੀਂ ਜਾਂਦੇ, ਸਾਧੂ ਦੇ ਬਚਨ ਵੀ ਖਾਲੀ ਨਹੀਂ ਜਾਂਦੇ। ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਦਰਸ਼ਨ ਕੀਤੇ ਨਾ ਸਾਧੂਆਂ ਦੇ, ਸੰਤਾਂ ਦੇ, ਭਗਤਾਂ ਦੇ, ਗੁਰੂ ਜਣਾ ਦੇ, ਉਹ ਕਦੇ ਖਾਲੀ ਨਹੀਂ ਜਾਂਦੇ। ਇੱਕ ਤਾਂ ਸਾਧ ਸੰਗਤ ਜੀ ਦਰਸ਼ਨ ਕਰਕੇ ਕੀ ਹੁੰਦਾ ਹੈ, ਕਬੀਰ ਜੀ ਨੇ ਕਿਹਾ ਮਿਲ ਕਰਕੇ ਸਾਧ ਸੰਗਤ ਜੀ ਨਾਮ ਚੇਤੇ ਆਉਂਦਾ ਹੈ, ਪੇਟਤ ਹੀ ਪੁਨੀਤ ਹੋਏ, ਪੇਖਤ ਹੀ ਪੁਨੀਤ ਹੋਏ, ਉਹਨਾਂ ਨੂੰ ਦੇਖ ਕਰਕੇ ਹੀ ਜਿਹੜੇ ਨੇ ਪਾਪ ਖਤਮ ਹੋ ਜਾਂਦੇ ਹਨ। ਤੇ ਪੇਟਤ ਜਪੀਏ ਨਾਂ ਤੇ ਮਿਲ ਕਰਕੇ ਹਿਰਦੇ ਵਿੱਚ ਨਾਮ ਜਿਹੜਾ ਉਹ ਚੱਲ ਪੈਂਦਾ ਹੈ। ਸਾਧੂ ਨੂੰ ਮਿਲ ਕਰਕੇ ਸਾਰੇ ਜਿਹੜੇ ਨੇ ਉਹ ਦੁੱਖ ਦਰਦ ਸਾਰੇ ਕਲੇਸ਼ ਮਿਟ ਜਾਂਦੇ ਹਨ। ਸੋ ਇਵੇਂ ਕਹਿੰਦੇ ਮੈਨੂੰ ਫਲ ਜ਼ਰੂਰ ਮਿਲੇਗਾ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਮੈਂ ਦਰਸ਼ਨ ਕੀਤੇ ਹਨ, ਰਾਏ ਬੁਲਾਰ ਜੀ ਕਹਿੰਦੇ ਨੇ, ਤੇ ਇਸ ਦਾ ਫਲ ਮੈਨੂੰ ਜ਼ਰੂਰ ਪ੍ਰਾਪਤ ਹੋਵੇਗਾ। ਵੇਦ ਕਤੇਬ ਵੀ ਕਹਿ ਨਹੀਂ ਸਕਦੇ, ਜਿਹੜੀ ਅਵਸਥਾ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਦੇ ਦੇਣੀ, ਜੋ ਕਿਰਪਾ ਉਹਨਾਂ ਨੇ ਕਰ ਦੇਣੀ, ਉਹ ਵੇਦ ਕਤੇਬਾਂ ਤੋਂ ਵੀ ਪਰੇ ਹੈ, ਪੁਰਾਣਾਂ ਤੋਂ ਵੀ ਪਰੇ ਹੈ, ਉਹ ਕੁਰਾਨ ਕਤੇਬ ਸਾਰਿਆਂ ਤੋਂ ਜਿਹੜੀ ਹੈ ਉਹ ਪਰੇ ਗੱਲ ਹੈ। ਸੋ ਹੁਣ ਘਰੇ ਚਲੇ ਗਏ ਨਾ ਜਿਹੜੇ ਰਾਏ ਬੁਲਾਰ ਜੀ ਹਨ, ਹੁਣ ਆਪਣੇ ਮਹਿਲਾਂ ਦੇ ਵਿੱਚ ਆ ਕਰਕੇ ਆਪਣੇ ਨੌਕਰ ਚਾਕਰ ਨੂੰ ਉਹਨਾਂ ਨੇ ਬਾਬਾ ਕਾਲੂ ਜੀ ਕੋਲ ਭੇਜਿਆ ਹੈ ਤੇ ਬਾਬਾ ਕਾਲੂ ਜੀ ਨੂੰ ਸੱਦ ਕਰਕੇ ਆਪਣੇ ਕੋਲ ਬੁਲਾਉਣਾ ਕੀਤਾ, ਉਹਨਾਂ ਨੂੰ ਕਿਹਾ ਕਿ ਮੇਰੇ ਕੋਲ ਆਉਣਾ ਕਰੋ, ਬਾਬਾ ਕਾਲੂ ਜੀ ਆਏ ਹਨ। ਉਹਨਾਂ ਨੂੰ ਆਪਣੇ ਕੋਲ ਬਿਠਾ ਕਰਕੇ ਬੜੇ ਸਨਮਾਨ ਨਾਲ ਬਾਬਾ ਕਾਲੂ ਜੀ ਨੂੰ ਰਾਏ ਬੁਲਾਰ ਜੀ ਕਹਿਣ ਲੱਗੇ, ਆਪਣੇ ਪੁੱਤਰ ਨੂੰ ਆਮ ਪੁੱਤਰ ਨਾ ਜਾਣੋ ਭਾਈ, ਇਹ ਕੋਈ ਆਮ ਬਾਲਕ ਬੱਚਾ ਨਹੀਂ ਹੈ,
1: ਅਵਤਾਰ ਤੋਹੇ ਕਰ ਮਾਹੀ,
0: ਤੇਰੇ ਘਰ ਦੇ ਵਿੱਚ ਇਹ ਸ੍ਰੇਸ਼ਟ ਅਵਤਾਰ ਜਿਹੜਾ ਹੈ ਪਰਮੇਸ਼ਰ ਖੁਦ ਆਇਆ, ਖੁਦ ਖੁਦਾ ਆਇਆ ਹੈ, ਤੇਰੇ ਘਰ ਵਿੱਚ ਪਰਮੇਸ਼ਰ ਅਵਤਾਰ ਲੈ ਕਰਕੇ ਆਏ ਹਨ। ਤੇਰੇ ਭਾਗ ਜਾਗ ਪਏ ਨੇ, ਬਾਬਾ ਕਾਲੂ ਜੀ ਨੂੰ ਕਹਿੰਦੇ ਨੇ ਤੇਰੇ ਕਈ ਜਨਮਾਂ ਜਨਮਾਂਤਰਾਂ ਦੇ ਭਾਗ ਜਿਹੜੇ ਨੇ ਉਹ ਚੰਗੇ ਹੋਣਗੇ, ਤਾਂ ਜਾ ਕਰਕੇ ਤੇਰੀ ਨਸੀਬਾਂ ਦੇ ਵਿੱਚ ਐਸਾ ਜਿਹੜਾ ਪੁੱਤਰ ਹੈ ਉਹ ਨਾਨਕ ਜੀ ਦੇ ਰੂਪ ਦੇ ਵਿੱਚ ਪ੍ਰਾਪਤ ਹੋਇਆ ਹੈ, ਤੇਰੇ ਵਰਗਾ ਉਸ ਪੂਰੇ ਸੰਸਾਰ ਦੇ ਵਿੱਚ ਕੋਈ ਹੈ ਨਹੀਂ, ਮੈਂ ਤਾਂ ਵੇਖਿਆ ਨਹੀਂ, ਤਨ ਪਾਗ ਜਿਨ੍ਹਾਂ ਦੇ ਘਰ ਵਿੱਚ ਰੱਬ ਪੁੱਤਰ ਬਣ ਕੇ ਆ ਜਾਏ, ਤੇਰੇ ਵਰਗੇ ਪਾਗ ਕਿਸੇ ਦੇ ਨਹੀਂ ਹਨ।
1: ਬਸਨ ਸਾਦਰ ਸੋ ਦੀਜੈ,
0: ਸੋ ਉਸ ਸਮੇਂ ਕਹਿਣ ਲੱਗੇ ਕਿ ਆਸਨ ਬਸਨ, ਆਪਣੇ ਪੁੱਤਰ ਦਾ ਧਿਆਨ ਰੱਖ, ਉਹਨੂੰ ਚੰਗਾ ਆਸਣ ਤੇ ਬਾਸਣ ਕਹਿੰਦੇ ਚੰਗੇ ਬਸਤਰ ਜੋ ਉਹ ਆਖਦਾ ਉਹਨੂੰ ਦੇਣਾ ਕਰ,
1: ਅਵਹੇਲਨ ਹੈ ਤਿਨ ਕੋ ਕੀਜੈ,
0: ਤੇ ਉਹਦੇ ਤੇ ਗੁੱਸਾ ਨਾ ਕਰ ਭਾਈ, ਉਹਦੀ ਅਵਹੇਲਣਾ ਉਹਦਾ ਨਿਰਾਦਰ ਨਾ ਕਰ, ਜੋ ਤੇਰਾ ਪੁੱਤਰ ਕਰਨਾ ਚਾਹੁੰਦਾ ਹੈ, ਜੋ ਨਾਨਕ ਜੀ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਕਰਨ ਦੇ, ਉਹਨਾਂ ਨੂੰ ਉਹਨਾਂ ਦੇ ਹਾਲ ਤੇ ਛੱਡ, ਹੁਣ ਕਹਿੰਦੇ ਉਹਨਾਂ ਦੀ ਨਿਰਾਦਰੀ ਨਾ ਕਰ,
1: ਤਤ ਜਾਣ ਦੁਰਬਚਨ ਨਾ ਪਾਖੋ,
0: ਤੇ ਆਪਣਾ ਪੁੱਤਰ ਜਾਣ ਕੇ ਕਿਧਰੇ ਨਾ ਖੋਟੇ ਬੋਲ ਨਾ ਬੋਲ, ਦੁਰਬਚਨ ਨਾ ਬੋਲ, ਆਪਣੇ ਮੁਖ ਤੋਂ ਪੈੜੇ ਬੋਲ, ਤਿੰਨਾਂ ਦੇ ਬਾਬਤ ਨਾ ਬੋਲਣੇ ਕਰ,
1: ਪਰਮੇਸ਼ਰ ਸਮ ਸ਼ਰਧਾ ਰੱਖੋ,
0: ਪਰਮੇਸ਼ਰ ਜਾਣ ਕਰਕੇ ਸ਼ਰਧਾ ਰੱਖ, ਇਹ ਕੋਈ ਆਮ ਥੋੜੀ ਹਨ, ਇਹ ਤਾਂ ਖੁਦ ਪਰਮੇਸ਼ਰ ਤੇਰੇ ਘਰ ਵਿੱਚ ਪੁੱਤਰ ਰੂਪ ਵਿੱਚ ਆਏ ਹਨ, ਤੇ ਇਸ ਲਈ ਪਰਮੇਸ਼ਰ ਵਾਂਗੂ ਇਹਨਾਂ ਤੇ ਸ਼ਰਧਾ ਰੱਖ।
1: ਬੁਲਾਰ ਕਾਲੂ ਕੇ ਸਾਥਾ,
0: ਤੇ ਇੰਜ ਜਿਹੜੇ ਨੇ ਬਾਬਾ ਕਾਲੂ ਜੀ ਨੂੰ ਰਾਏ ਬੁਲਾਰ ਜੀ ਨੇ ਬਹੁਤ ਸਮਝਾਉਣ ਦਾ ਯਤਨ ਕੀਤਾ, ਸਾਰੀ ਗੱਲ ਉਹਨਾਂ ਨੂੰ ਦੱਸੀ ਹੈ।
1: ਕਹੀ ਸਰਪ ਕੀ ਸਭਿਅਤ ਗਾਥਾ,
0: ਤੇ ਉਹ ਵੀ ਸਾਰੀ ਗੱਲ ਦੱਸੀ ਹੈ ਸਰਪ ਦੀ, ਜਿਵੇਂ ਸੱਪ ਨੇ ਆ ਕਰਕੇ ਮਹਾਰਾਜ ਜੀ ਨੂੰ ਛਾਂ ਦਿੱਤੀ ਹੈ। ਉਹ ਸ਼ੇਖ ਨਾਗੀ ਸੀ, ਉਹਨੇ ਆ ਕਰਕੇ ਸਾਧ ਜੀ ਮਹਾਰਾਜ ਜੀ ਨੂੰ ਛਾਂ ਦਿੱਤੀ, ਆਪਣਾ ਪਰਛਾਵਾ ਦਿੱਤਾ। ਉਹ ਸਾਰੀ ਗੱਲ ਜਿਹੜੀ ਹੈ ਉਹ ਬਾਬਾ ਕਾਲੂ ਜੀ ਨੂੰ ਸਰਵਣ ਕਰਾਈ ਹੈ। ਕਹਿੰਦੇ ਕਿਵੇਂ ਉਹ ਜਿਹੜਾ ਸੱਪ ਨਾ, ਉਹਨੇ ਆਪਣੇ ਪਿੰਡੇ ਤੇ ਆਪਣੇ ਫਣ ਤੇ ਧੁੱਪ ਨੂੰ ਸਹਾਰ ਕਰਕੇ ਤੇਰੇ ਪੁੱਤਰ ਨੂੰ ਛਾਂ ਦਿੱਤੀ ਹੈ, ਇਹ ਕੋਈ ਮਾੜੀ ਮੋਟੀ ਗੱਲ ਹੈ? ਕਹਿੰਦੇ ਆਪ ਇੰਨਾ ਵੱਡਾ ਸਾਪ ਆਪਣਾ ਫਨ ਕੱਢ ਕੇ ਆਪਣੇ ਤੇ ਧੁੱਪ ਸਹਾਰ ਕੇ ਤੇਰੇ ਪੁੱਤਰ ਨੂੰ ਛਾਇਆ ਦਿੰਦਾ ਹੈ। ਤੇ ਸਾਨੂੰ ਵੇਖ ਕਰਕੇ ਫਿਰ ਉਹ ਗੁਪਤ ਹੋ ਗਿਆ, ਚਲਾ ਗਿਆ, ਪਤਾ ਨੀ ਕਿਧਰੇ ਉਹ ਚਲਾ ਗਿਆ ਹੈ।
1: ਸੁਣਕਰ ਕਾਲੂ ਕਹਿਤ ਭਲਾ ਜੂ,
0: ਇਹ ਸੁਣ ਕਰਕੇ ਬਾਬਾ ਕਾਲੂ ਜੀ ਦੇ ਮਨ ਵਿੱਚ ਨਾ ਅਜੇ ਵੀ ਸ਼ਰਧਾ ਨਹੀਂ ਆਈ। ਸਾਧ ਸੰਗਤ ਜੀ ਕਹਿਣ ਲੱਗੇ ਕੋਈ ਨੀ, ਕਹਿੰਦੇ ਭਲਾ ਹੋ ਗਿਆ, ਚਲਾ ਗਿਆ ਸੱਪ, ਸਾਡੇ ਪੁੱਤਰ ਨੂੰ ਤਾਂ ਕੁਛ ਨਹੀਂ ਹੋਇਆ। ਕਹਿੰਦੇ ਕੋਈ ਨੀ, ਠੀਕ ਹੈ,
1: ਹੋਏ ਤਾਂ ਜਾਣੀ ਜਾਏ ਕਲਾ ਜੂ,
0: ਮੈਂ ਵੇਖ ਲਾਂਗਾ। ਕਹਿੰਦੇ ਜੇ ਇਹਦੇ ਵਿੱਚ ਕਲਾ ਹੋਏਗੀ ਨਾ ਤਾਂ ਇਹ ਜ਼ਰੂਰ ਮੈਨੂੰ ਵਿਖਾ ਦੂਗਾ। ਜੇ ਸੱਚੀ ਇਹ ਕਲਾਵਾਨ ਹੋਏਗਾ, ਸ਼ਕਤੀਆਂ ਦਾ ਮਾਲਕ ਹੋਏਗਾ, ਇਹ ਪਰਮੇਸ਼ਰ ਦਾ ਰੂਪ ਹੋਏਗਾ, ਤੇ ਆਪੇ ਮੈਨੂੰ ਪਤਾ ਲੱਗ ਜਾਣਾ ਹੈ। ਇੰਜ ਚਲਾ ਗਿਆ ਜੀ ਰਾਏ ਬੁਲਾਰ ਜੀ ਦੇ ਕੋਲ, ਬਾਬਾ ਕਾਲੂ ਜੀ ਚਲੇ ਗਏ। ਮਨ ਦੇ ਵਿੱਚ ਅਸ਼ਰਧਾ ਤਾਰਨ ਕੀਤੇ, ਸ਼ਰਧਾ ਨਹੀਂ ਹੈ ਗੁਰੂ ਨਾਨਕ ਦੇਵ ਜੀ ਦੇ ਪ੍ਰਤੀ। ਰੱਬ ਜਿਹੜਾ ਹੈ ਨਾ ਪੁੱਤਰ ਰੂਪ ਵਿੱਚ ਮਿਲ ਗਿਆ, ਤਾਂ ਵੀ ਕਹਿੰਦੇ ਅਜੇ ਤੱਕ ਸ਼ਰਧਾ ਮਨ ਵਿੱਚ ਨਹੀਂ ਪ੍ਰਗਟ ਹੋਈ ਹੈ। ਜਿਨ੍ਹਾਂ ਦੇ ਮਨ ਵਿੱਚ ਅਜੇ ਵੀ ਮਾਇਆ ਦਾ ਜਿਹੜਾ ਹੈ ਨਾ ਪ੍ਰਬਲ ਬਹੁਤ ਹੀ ਵਾਸਾ ਹੈ, ਅਜੇ ਮਾਇਆ ਦੇ ਵਿੱਚ ਹੀ ਹਨ। ਕਹਿੰਦੇ ਉਹਨਾਂ ਦੀ ਵੀ ਕੀ ਗਲਤੀ ਹੈ, ਬਾਬਾ ਕਾਲੂ ਜੀ ਦੀ ਵੀ ਕਹਿੰਦੇ ਕੀ ਗਲਤੀ ਹੈ, ਉਹਨਾਂ ਦੀ ਕੋਈ ਜਿਹੜੀ ਗਲਤੀ ਨਹੀਂ ਗੀ। ਕਾਰਨ ਇਹ ਮਾਇਆ ਪਰਮੇਸ਼ਰ ਦੇ ਹੱਥ ਦੇ ਵਿੱਚ ਹੈ, ਇਹ ਜਿਹਨੂੰ ਪ੍ਰੇਰਦੇ ਨੇ ਉਹੀ ਉਹਨਾਂ ਨੂੰ ਆ ਕਰਕੇ ਮਿਲ ਸਕਦਾ। ਸਤਸੰਗ ਜੀ ਇਹ ਨਹੀਂ ਕੋਈ ਮਿਲ ਸਕਦਾ। ਤੁਸੀਂ ਹਜ਼ੂਰ ਸਾਹਿਬ ਆਇਓ, ਸੱਚ ਜਾਣਿਓ। ਸਤਸੰਗ ਜੀ ਹੁਣੀ ਸੰਗਤ ਜਿਹੜੀ ਹੈ ਨਿਗਾਹ ਗਈ, ਕੁਛ ਚਿਰ ਪਹਿਲਾਂ ਦਰਸ਼ਨ ਕਰਕੇ ਗਏ ਸੀਗੇ, ਅਤੇ ਇੱਕ ਦਿਨ ਗੱਲਬਾਤ ਚੱਲ ਰਹੀ ਸੀ ਉਹਨਾਂ ਨਾਲ। ਕਹਿੰਦੇ ਬਾਬਾ ਜੀ ਸਾਡੀ ਨਾ ਭੈਣ ਹੈ, ਹੁਣ ਭੈਣ ਕੀ ਉਹ ਤਾਂ ਵਿਆਹੀ ਵੀ ਗਈ, ਅਗਾਂਹ ਉਹਦੇ ਬੱਚੇ ਵੀ ਹੋ ਗਏ, ਉਹਦੇ ਬੱਚੇ ਵੀ ਵਿਆਹੇ ਗਏ, ਪੋਤਰੇ ਵੀ ਹੋ ਗਏ। ਕਹਿੰਦੇ ਜਦੋਂ ਮੈਂ ਛੋਟੀ ਸੀ ਨਾ, ਕਹਿੰਦੇ ਉੱਧਰੋਂ ਮਨਮਾੜ ਤੋਂ ਟ੍ਰੇਨ ਜਿਹੜੀ ਹੈ ਦੂਜੀ ਫੜ ਕੇ ਇੱਧਰ ਆਉਣਾ ਪੈਂਦਾ ਸੀ। ਕਹਿੰਦੇ ਮੇਰੀ ਭੈਣ ਦਾ ਟਿਕਟ ਹੋਇਆ, ਮੇਰਾ ਨਹੀਂ ਸੀ ਹੋਇਆ, ਅਤੇ ਉਦੋਂ ਕਹਿੰਦੇ ਉਹਦੇ ਕੋਈ ਖਰਾਬੀ ਹੋ ਗਈ, ਕੋਈ ਜਿਹੜਾ ਹੈ ਉਹ ਥੋੜ੍ਹੀ ਜਿਹੀ ਢਿੱਲੀ ਹੋ ਗਈ, ਅਤੇ ਉਹਦੇ ਥਾਂ 'ਤੇ ਮਾਪਿਓ ਨੇ ਮੈਨੂੰ ਕਿਹਾ ਕਿ ਤੂੰ ਚੱਲ। ਅਤੇ ਕਹਿੰਦੇ ਉਸ ਦਿਨ ਅਸੀਂ ਆਏ ਸੀਗੇ, ਕਈ ਪੁਰਾਣੀ ਗੱਲ ਸਾਧ ਸੰਗਤ ਜੀ, ਸਨ 80 ਦੀ ਗੱਲ ਹੈ। ਕਹਿੰਦੇ ਉਦੋਂ ਅਸੀਂ ਆਏ ਅਤੇ ਮੇਰੀ ਭੈਣ ਕਹਿੰਦੇ ਉਦੋਂ ਰਹਿ ਗਈ, ਉਹਦਾ ਸਰੀਰ ਨੇ ਸਾਥ ਨਹੀਂ ਦਿੱਤਾ, ਥੋੜ੍ਹੀ ਜਿਹੀ ਢਿੱਲੀ ਹੋ ਗਈ ਸਰੀਰ ਕਰਕੇ। ਕਹਿੰਦੇ ਅੱਜ ਤੱਕ ਰਹਿ ਗਈ, ਹਰ ਵਾਰੀ ਅਸੀਂ ਕਹਿੰਦੇ ਚੱਲ ਦਰਸ਼ਨ ਕਰ ਆ ਮੇਰੇ ਨਾਲ, ਕਹਿੰਦੇ ਜਿੰਨੇ ਵਾਰੀ ਟਿਕਟ ਕੱਢ ਦੇ ਉਹਨੇ ਵਾਰੀ ਕਹਿੰਦੇ ਕੁਛ ਨਾ ਕੁਛ ਅੱਗੇ ਸਾਧ ਸੰਗਤ ਜੀ ਕਰੇ, ਜਿਹੜਾ ਹੈ ਉਹ ਕੋਈ ਨਾ ਕੋਈ ਐਸੇ ਔਕੜ ਆ ਜਾਂਦੇ ਨੇ। ਇਹ ਦਰਸ਼ਨ ਸੌਖੇ ਨਹੀਂ ਹੁੰਦੇ, ਇਹ ਜਿੰਨਾਂ ਦੇ ਭਾਗਾਂ ਦੇ ਵਿੱਚ ਆਉਂਦੇ ਨੇ ਨਾ ਉਹਨਾਂ ਨੂੰ ਹੀ ਰੱਬ ਦਰਸ਼ਨ ਦਿੰਦਾ। ਸੋ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਹੱਥ ਦੇ ਵਿੱਚ ਮਾਇਆ ਹੈ, ਉਹ ਜਿਹਨੂੰ ਪ੍ਰੇਰਦੇ ਨੇ ਨਾ ਉਹੀ ਦਰਸ਼ਨਾਂ ਨੂੰ ਆ ਸਕਦਾ। ਸੋ ਇੱਥੇ ਕਵੀ ਜੀ ਉਹੀ ਗੱਲ ਕਹਿ ਰਹੇ ਨੇ, ਕਹਿੰਦੇ ਕੀ ਕਰੀਏ, ਰਾਏ ਬੁਲਾਰ ਨੇ ਦਰਸ਼ਨ ਕੀਤੇ, ਕਿਹਾ ਕਿ ਮੈਂ ਤਾਂ ਪਰਮੇਸ਼ਰ ਰੂਪ ਜਾਣਿਆ, ਅਤੇ ਸਾਧ ਸੰਗਤ ਜੀ ਅੱਗੇ ਫਿਰ ਉਹ ਜਿਹੜੇ

ਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਮਹਾਨ ਪਾਵਨ ਪਵਿੱਤਰ ਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸੰਧਿਆ ਵੇਲੇ ਗੁਰ ਇਤਿਹਾਸ ਦੀ ਕਥਾ ਵਿਚਾਰ ਕਰਦੇ ਹੋਏ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣਾ ਅੱਗੇ ਤੋਂ ਸੁਮਤ ਬਖਸ਼ਣਾ ਦਰਾਈਆਂ ਸੰਗਤਾਂ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨਾ ਕਾਰਜ ਰਾਸ ਕਰਨੇ ਤਿਲ ਫੁੱਲ ਭੇਟਾਵਾਂ ਦਰ 'ਤੇ ਪ੍ਰਵਾਨ ਕਰਨੀਆਂ ਯਾਤਰਾ ਸਫਲੀ ਕਰਨੀ ਹਰਮਦਾਨ ਫਤਿਹ ਕਰਨਾ ਸਿੱਖ ਪੜ੍ਹਦੇ ਸੁਣਦੇ ਸੁਰਤ ਲਾਇਵਾਂ ਦੇ ਹੁਣ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਕਿਨੇ ਮਲੇ ਦੇ ਮਾਨ ਸਤਿਗੁਰੂ ਨਿਤਲਾ ਦੇ ਤਾਰਨੀ ਕੇ ਜੀ ਉਟਨੀ ਅਸਰਾ ਦੇ ਅਸਰੇ ਗੁਰੂ ਗ੍ਰੀਬ ਨਿਵਾਜ ਜੀ ਆਪ ਜੀ ਦੇ ਹਜ਼ੂਰ ਵਿੱਚ ਕੀਰਤਨ ਕਰਦੇ ਹਾਂ ਆਸਬਦ ਬੇਟਾ ਜਰੂ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਜਿਨ੍ਹਾਂ ਮੈਂ ਪਹਿਲੋ ਉਸਬਦ ਬੇਟਾ ਜਰੂ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸਭਨਾਂ ਦੇ ਲਿਖ ਲਾਉਣੀ ਚੜ੍ਹਦੀ ਕਲਾ ਬਖਸ਼ਣੀ ਗੁਰੂ ਨਾਨਕ ਨਾਮ ਚੜ੍ਹਦੀ ਕਲਾਓ ਤੇਰੇ ਭਾਣੇ ਸਰਬਤਾ ਸੁਖੋ ਸਬਦ ਪਿਆਰੀਓ।

ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ।

ਜੀਵੜ ਆਪ ਤੇ ਵੜ ਤੇਰੀ ਦਾਤ ਜੰਦਨ ਕਰ ਕੈ ਕੀਤੀ ਰਾਤ ਖਸਮ ਵਸਾਰਹ ਤੇ ਕਮ ਜਾਤ ਨਾਨਕ ਨਾਵੈ ਬਾਜ ਸੁਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀ ਰੇ ਕਰਮ ਸਤਿਗੁਰ

ਦਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਲੈ ਤ੍ਰਿਪਤਾ ਸਹਿਮਲ ਸੰਗਤ ਗੁਣ ਪ੍ਰਗਾਸ ਜਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਧ੍ਰਿਗ ਜੀਵੈ ਧ੍ਰਿਗ ਜੀਵਾਸ ਜਿਨ ਹਰ ਜਿਨ ਸਤਿਗੁਰ ਸੰਗਤ ਪਾਈ ਤਿਨ ਧੁਰਮਸਤਕ ਲਖਿਆ ਲਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ।

ਉਪਰਿਆ ਸੈਲ ਪਥਰ ਮਹਿ ਜੰਤ ਉਪਾਏ ਤਾਕਾ ਰਿਜਕ ਆ ਗਏ ਕਰ ਧਰਿਆ ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨ ਪਿਤਾ ਲੋਕ ਸੁਤਬੰਤਾ ਕੋਇ ਨ ਕਿਸਕੀ ਧਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊਢ ਆਵੈ ਸੈਕੂ ਸਾ ਤਿਸ ਪਾਛੈ ਪਛਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ, ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ, ਸਭ ਦਿਆਵਹਿ ਸਭ ਦਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ, ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ, ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ, ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ, ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ, ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ, ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਿਨ ਜੁਗ ਮਹਿ ਸੁਖ ਵਾਸੀ, ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ, ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ।

ਨਾ ਪਾਏ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਧਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀਅ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ, ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ। ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰ ਵਰੜੈ ਭੈਲੇ ਨਿਵਾਸਾ, ਪਾਣੀ ਪਾਵਕ ਤਿਨ ਹੈ ਕੀਆ। ਪੰਕ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹ ਡੂਬੀ ਅਲੇ। ਮਨ ਏਕ ਨ ਚੇਤਸ ਮੋੜ, ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹਾਂ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾਂ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੈ ਕਤੈ ਨਕਾਮ, ਮਲ ਸਾਧ ਸੰਗਤ ਭਜ ਕੇਵਲ ਨਾਮ। ਸ਼ਰਨ ਜਾਮ ਲਾਗ ਭਉ ਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ। ਜਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚਾਉ ਪਈ, ਬਹਰ ਅਸਰ ਕਾ ਕਾਟ ਸਮਾਥਾ, ਸ਼੍ਰੀ ਅਸਕੇਤ ਜਗਤ ਕੇ ਨਾਥਾ। ਦੁੱਤੇ ਬਾਨ ਸੌ ਦਊਰ ਕਰ, ਕਾਟ ਦਇਓ ਅਸ ਦੁਜ ਨਰ ਨਾਹਰ। ਪੁਨਰਾ ਛਸਕਾ ਕਾਟਾ ਸੀਸਾ, ਸ਼੍ਰੀ ਅਸਕੇਤ ਜਗਤ ਕੇ ਈਸਾ। ਓਪਨ ਬ੍ਰਿਸ਼ਟ ਗਗਨ ਤੇ ਭਈ, ਸਭੈਨ ਆਨ ਵਧਾਈ ਦਈ। ਧਨ ਧਨ ਲੋਗਨ ਕੇ ਰਾਜਾ, ਦੁਸ਼ਟਨ ਦਾਹ ਗਰੀਬ ਨਵਾਜਾ। ਅਖਲ ਭਵਨ ਕੇ ਸਿਰਜਣ ਹਾਰੇ, ਦਾਸ ਜਾਨ ਮੁਹਿਲ ਹੋ ਉਬਾਰੇ। ਕਬਿਉ ਬਾਛ ਬੇਨਤੀ ਛਉ ਪਈ, ਅਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਛਿਤ ਕੀ ਇੱਛਾ। ਤਉ ਚਿਰਨਨ ਮਨ ਰਹੇ ਹਮਾਰਾ, ਅਪਨਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸਭੈ ਤੁਮ ਗਾਵੋ, ਆਪ ਹਾਥ ਦੈ ਮੋਹੇ ਬਚਾਵੋ। ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰ ਤਾਰਾ। ਮੋਰ ਅੱਛਾ ਨਿਜ ਕਰ ਦੈ ਕਰੀਐ, ਸਭੈ ਰਨ ਕਉ ਆਜ ਸੰਘਰੀਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ। ਤੁਮੈਂ ਛਾੜ ਕੋਈ ਅਵਰ ਨਾ ਦਿਆਉਂ, ਜੋ ਬਰ ਛਾਉਂ ਸੁਤਮ ਤੇ ਪਾਉਂ। ਸੇਵਕ ਸਿੱਖ ਹਮਾਰੇ ਤਾਰੀਐ, ਚੁਨ ਚੁਨ ਸਤਰ ਹਮਾਰੇ ਮਾਰੀਐ। ਆਪ ਹਾਥ ਦੈ ਮੁਝੈ ਉਬਰੀਐ, ਮਰਨ ਕਾਲ ਕਾ ਤ੍ਰਾਸ ਨਵਰੀਐ। ਹੋ ਜੋ ਸਦਾ ਹਮਾਰੇ ਪੱਛਾ, ਸ਼੍ਰੀ ਅਸਧੁਜੋਂ ਕਰਿਓ ਰੱਛਾ। ਰਾਖ ਲਿਹੋ ਮੋਹਿ ਰਾਖਨ ਹਾਰੇ, ਸਾਹਿਬ ਸੰਤ ਸਹਾਇ ਪਿਆਰੇ। ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮਹੋ ਪੁਰੀ ਚਤਰ ਦਸਕੰਤਾ। ਕਾਲ ਪਾਏ ਬ੍ਰਹਮਾ ਪਪਧਰਾ, ਕਾਲ ਪਾਏ ਸ਼ਿਵਜੂ ਅਵਤਰਾ। ਕਾਲ ਪਾਏ ਕਰ ਬਿਸ਼ਨ ਪ੍ਰਗਾਸਾ, ਸਕਲ ਕਾਲ ਕਾ ਕੀਆ ਤਮਾਸਾ। ਜਨ ਕਾਲ ਜੋਗੀ ਸਿਵ ਕੀਓ, ਬੇਦ ਰਾਜ ਬ੍ਰਹਮਾ ਜੂ ਥੀਓ। ਜਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਨ ਕਾਲ ਸਭ ਜਗਤ ਬਨਾਇਓ, ਦੇਵ ਦੈਤ ਜਛਨ ਉਪਜਾਇਓ। ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਸਹੀ ਕੋ ਹਮਾਰੀ, ਸਕਲ ਪ੍ਰਜਾ ਜਨ ਆਪ ਸਵਾਰੀ। ਸਿਵਕਣ ਕੋ ਸਿਵ ਗੁਣ ਸੁਖ ਦੀਓ, ਸਤਰਨ ਕੋ ਪਲ ਮੂੰਹ ਬਦ ਕੀਓ। ਘੜ ਘੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਛੀਟੀ ਤੇ ਕੁੰਚਰੀਅ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਣੈ, ਘੜ ਘੜ ਕੇ ਪੜ ਪੜ ਕੀ ਜਾਣੈ। ਜਾ ਬੁਧ ਕਰਖ ਕਰਾ ਕਰ ਤਾਰਾ, ਪ੍ਰਜਾ ਧਰ ਤਬ ਦੇਹੇ ਅਪਾਰਾ। ਜਬ ਆ ਕਰਖ ਕਰਤ ਹੋਂ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਜੇਤੇ ਬਦਨ ਸ੍ਰਿਸ਼ਟ ਸਭ ਧਾਰੇ, ਆਪ ਆਪਨੀ ਬੂਝ ਉਚਾਰੇ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਬੇਦ ਭੇਦ ਅਰ ਆਲਮ। ਨਿਰੰਕਾਰ ਨਿਰਭਕਾਰ ਨਿਰਲੰਭ, ਆਦ ਅਨੀਲ ਅਨਾਦ ਅਸੰਭ। ਤਾਕਾ ਮੂੜ ਉਚਾਰਤ ਬੇਦਾ, ਜਾ ਕੋ ਭੇਵ ਨ ਪਾਵਤ ਬੇਦਾ। ਤਾਕੋ ਕਰ ਪਾਹਨ ਅਨਮਾਨਤ, ਮਹਾਮੂੜ ਕਛ ਭੇਦ ਨਾ ਜਾਣਤ। ਮਹਾਦੇਵ ਕਉ ਕਹਿਤ ਸਦਾ ਸਿਵ, ਨਿਰੰਕਾਰ ਕਾ ਛੀਨਤ ਨਹਿਭ। ਆਪ ਆਪਨੀ ਬੁਧ ਹੈ ਜੇਤੀ, ਬਰਨਤ ਭਿੰਨ ਭਿੰਨ ਤੁਹ ਤੇਤੀ। ਤੁਮਰਾ ਲਖਾ ਨ ਜਾਏ ਪਸਾਰਾ, ਕਹਿ ਬਿਧ ਸਜਾ ਪ੍ਰਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ, ਰੰਕ ਭਯੋ ਰਾਵ ਕਹੀ ਰੂਪਾ। ਅੰਡਜ ਜੇ ਰਜ ਸੇਤਜ ਕੀਨੀ, ਉਤਭੁਜ ਖਾਨ ਬਹੁਰ ਰਚ ਦੀਨੀ। ਕਾਉਂ ਫੂਲ ਰਾਜਾ ਹੋਇ ਬੈਠਾ, ਕਾਉਂ ਸਿਮਟ ਭਇਓ ਸੰਕਰ ਕੈਠਾ। ਸਗਰੀ ਸ੍ਰਿਸ਼ਟ ਦਿਖਾਏ ਅਚੰਭਵ, ਆ ਜੁਗਾਦ ਸਰੂਪ ਸਯੰਭਵ। ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਅਸਿੱਖ ਸੰਘਰੋ। ਦੁਸ਼ਟ ਜਿਤੇ ਉਠਵਤ ਤੁਪਾਤਾ, ਸਕਲ ਮਲੇਛ ਕਰੋ ਰਣ ਘਾਤਾ। ਜੇ ਉਸ ਦੁਜ ਤਉ ਸ਼ਰਣੀ ਪਰੇ, ਤਿਨਕੇ ਦੁਸ਼ਟ ਦੁਖਤ ਹੋਏ ਮਰੇ। ਪੁਰਖ ਜਾਣ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇੱਕ ਬਾਰ ਧੀਆਂ ਹੈ, ਤਾਂ ਕੀ ਕਾਲ ਨਿਕਟ ਨਹਿ ਹੈ। ਰੱਛਾ ਹੋਏ ਤਾਹੀਂ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤਕਾਲਾ।
ਕਿਰਪਾ ਦ੍ਰਿਸ਼ਤਨ ਜਾਏ ਨਿਹਰ ਹੋ ਤਾਂ ਕਿ ਤਾਪ ਤਨਕ ਮਹਿ ਹਰ ਹੋ ਰਿੱਧ ਸਿੱਧ ਘਰ ਮੂਸਭ ਹੋਈ ਦੁਸ਼ਟ ਛਾ ਛੈ ਸਕੈ ਨ ਕੋਈ।

ਸਤ ਦਲਹੁ ਉਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਹੁ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਵਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਅਨ ਕੋ ਛੈ ਕਰਤਾ ਸ਼੍ਰੀ ਅਜਦੁਜਾ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਸ਼ਦ ਫਲ ਪਾਵੇ ਸੋਈ ਦੁਖ ਨਾ ਤੁਸੈ ਬਿਆਪਤ।

ਦੋਹਰਾ ਦਾਸ ਜਾਨ ਕਰ ਦਾਸ ਪਰ ਕੀ ਜੈ ਕਿਰਪਾ ਅਪਾਰ ਆਪ ਹਾਥ ਦੈ ਰਾਖ ਮੋਏ ਮਨ ਕਰਮ ਬਚਨ ਵਿਚਾਰ ਚੌਪਈ ਮਨ ਅਗਨ ਸਹਿ ਪ੍ਰਥਮ ਬਨਾਉਂ ਕਿਸ਼ਨ ਬਿਸ਼ਨ ਕਬਹੂ ਨਹਿ ਧਿਆਉਂ ਕਾਨ ਸੁਨੈ ਪਹਿਚਾਨ ਨ ਤਿਨ ਸੋ ਲਿਵ ਲਾਗੀ ਮੋਰੀ ਪਗ ਇਨਸੋ ਮਹਾਕਾਲ ਰਖਵਾਰ ਹਮਾਰੋ ਮਹਾਲੋ ਮੈਂ ਕਿੰਕਰ ਥਾਰੋ ਆਪਣਾ ਜਾਨ ਕਰੋ ਰਖਵਾਰ ਬਾਹ ਗਹੇ ਕੀ ਲਾਜ ਵਿਚਾਰ ਆਪਣਾ ਜਾਨ ਮੁਝੈ ਪ੍ਰਿਤ ਪਰਿਯੈ ਚੁਨ ਚੁਨ ਸਤਰ ਹਮਾਰੇ ਮਰੀਐ ਦੇਗ ਤੇਗ ਜਗ ਮੈਂ ਦਉ ਚਲੈ ਰਾਖ ਆਪ ਮੁਹਿ ਔਰ ਨਾ ਦਲੈ ਤੁਮ ਮਮ ਕਰੋ ਸਦਾ ਪ੍ਰਿਤ ਪਾਰਾ ਤੁਮ ਸਾਹਿਬ ਮੈਂ ਦਾਸ ਤਿਹਾਰਾ ਜਾਨ ਆਪ ਨਾ ਮੁਝੈ ਨਵਾਜ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਵਾਜਾ ਦਾਸ ਜਾਨ ਕਰ ਕਿਰਪਾ ਕਰੋ ਮੋਇ ਹਾਰ ਪਰਾ ਮੈਂ ਆਨ ਦੁਆਰ ਤੋਹੇ ਆਪਣਾ ਜਾਨ ਕਰੋ ਪ੍ਰਿਤ ਪਾਰਾ ਤੁਮ ਸਾਹਿਬ ਮੈਂ ਕਿੰਕਰ ਥਾਰਾ ਦਾਸ ਜਾਨ ਦੈ ਹਾਥ ਉਬਾਰੋ ਹਮਰੇ ਸਭ ਬੈਰਿਨ ਸੰਘਾਰੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬ ਬਾਛ ਦੋਹਰਾ, ਜੋ ਨਿਜ ਪ੍ਰਮੋ ਸੋ ਕਹਾ, ਸੋ ਕਹਿ ਜਗ ਮਾਹੇ, ਜੋ ਤਹਿ ਪ੍ਰਭ ਕੋ ਧਿਆਇ ਹੈ, ਅੰਤ ਸੁਰਗ ਕੋ ਜਾਹਿ ਦੋਹਰਾ। ਹਰ ਹਰ ਜਿੰਦੀ ਏਕ ਹੈ, ਬਿਵਿਚਾਰ ਕਿਛ ਨਾਹੇ, ਜਲ ਤੇ ਉਪਜ ਤਰੰਗ ਜਿਉ, ਜਲ ਹੀ ਬਖੈ ਸਮਾਹਿ ਦੋਹਰਾ। ਜਬ ਆਇਸ ਪ੍ਰਭ ਕੋ ਭਇਓ, ਜਨਮ ਧਰਾ ਜਗ ਆਏ। ਅਬ ਮੈਂ ਕਥਾ ਸੰਖੇਪ ਤੇ, ਸਭ ਹੂੰ ਕਹਿਤ ਸੁਨਾ, ਕਬ ਬਾਚ ਦੋਹਰਾ। ਠਾਡ ਭਇਓ ਮੈਂ ਜੋਰ ਕਰ, ਬਚਨ ਕਹਾ ਸੁਰ ਨਿਆਇ, ਪੰਥ ਚਲੈ ਤਬ ਜਗਤ ਮੈਂ, ਜਬ ਤੁਮ ਕਰੋ ਸਹਾਇ ਦੋਹਰਾ। ਜੇ ਜੇ ਤੁਮਰੇ ਧਿਆਨ ਕੋ, ਨਿਤੁੜ ਧਿਆ ਹੈ ਸੰਤ, ਅੰਤ ਲੈਂਗੇ ਮੁਕਤ ਫਲ, ਪਾਵਹਿੰਗੇ ਭਗਵੰਤ ਦੋਹਰਾ। ਤਿੰਨ ਬਿਧੀਨ ਕੀ ਕੁਲ ਬਿਖੈ, ਪ੍ਰਗਟੇ ਨਾਨਕ ਰਾਏ, ਸਭ ਸਿੱਖਨ ਕੋ ਸੁਖ ਦੈ, ਜਹ ਤਹਿ ਭਏ ਸਹਾਇ ਦੋਹਰਾ। ਠੀਕਰ ਫੋਰ ਦਲੀਸ ਸਿਰ, ਪ੍ਰਭੁਰ ਕੀਆ ਪਿਆਨ, ਤੇਗ

ਪਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸਬਦੋ ਤਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾਗਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸੀਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜੁਤ ਕਰ ਧਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਦੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭਸ ਅਧਾਰੋ। ਜੇ ਕੋ ਖਾਵੈ ਜੇ ਕੋ ਹੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਖ ਉਰਧਾਰੋ। ਤਮ ਸੰਸਾਰ ਚਰਨ ਲਗਤਰੀਐ, ਸਭ ਨਾਨਕ ਬ੍ਰਹਮ ਪਸਾਰੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ ਉਥੈ ਤੇਰੀ ਰੱਖ। ਅਗਨੀ ਉਦਰ ਮਾਹੇ, ਸੁਣ ਕੈ ਜਮਕੇ ਦੂਤ ਨਾਏ, ਤੇਰੇ ਛੱਡ ਜਾਹੇ। ਭਾਉ ਜਲ ਬਿਖਮ ਅਸਗਾਹੁ, ਗੁਰ ਸ਼ਬਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ, ਅੰਮ੍ਰਿਤ ਸੇ ਖਾਹੇ। ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਸਭ ਸਹਿ ਨੋ ਕਿਰਪਾਲ ਸੰਭਾਲੇ ਸਾਹੇ ਸਾਹੇ।

ਸ਼੍ਰੀ ਵਾਹਿਗੁਰੂ ਜੀ ਅਰਦਾਸ, ਏਕੋ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨਾਉ ਸਿਮਰਾਓ ਸ਼੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆ ਵੇਦਾਇ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਲਗੀਧਰ ਜੀ ਪਿਤਾ ਪੰਥ ਦੇ ਵਾਲੀ, ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਾਗਤੀ ਜੋ ਜ਼ਾਹਰਾ ਜੋ ਹਾਜ਼ਰਾ ਜੋ ਸਰਬ ਕਲਾ ਭਰਪੂਰ, ਸਭ ਥਾਈ ਹੋਏ ਸਹਾਇ। ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ, ਪੰਜ ਪਿਆਰਿਓ ਚਾਲੀ ਮੁਕਤਿਓ ਸਰਬ ਸ਼ਹੀਦੋ ਮੁਰੀਦੋ ਸਚਿਆਰਿਓ ਪਿਆਰਿਓ, ਸਭ ਥਾਈ ਹੋਏ ਸਹਾਇ। ਸਲੋਕ ਮਹੱਲਾ ਦੂਜਾ, ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ, ਤਿਸੈ ਅੱਗੇ ਨਾਨਕਾ ਖਲੈ ਕੀਚੇ ਅਰਦਾਸ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ, ਬੋਲੋ ਜੀ। ਸਰਬ ਸਮੂਹ ਖਾਲਸੇ ਜੀ ਕੀ ਅਰਦਾਸ ਸ਼੍ਰੀ ਵਾਹਿਗੁਰੂ ਜੀ ਕੇ ਪਾਸ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਿਛਿਆ ਰਿਆਇਤ, ਬਿਰਦ ਕੀ ਪੈਜ ਰਹੇ ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕਾ ਮਨ ਨੀਵਾ, ਮਤ ਉੱਚੀ ਮਤ ਪਤ ਕਾ ਰਾਖਾ, ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਦੇਖ ਫਤਿਹ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ, ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ, ਬੋਲੋ ਜੀ। ਖਾਲਸੇ ਜੀ ਕੋ ਨਾਮ ਦਾਨ, ਸਿੱਖੀ ਦਾਨ, ਗੁਰਮਤਿ ਦਾਨ, ਬੁੱਧ ਵਿਵੇਕ ਰਹਿਤ ਰਿਛਾ ਦਾਨ, ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਮਿਲੇ, ਬੋਲੋ ਜੀ। ਸ਼੍ਰੀ ਅਕਾਲ ਤਖ਼ਤ ਸਾਹਿਬ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ ਤਾਰਨ ਜੀ, ਤਪਿਆਨੇ ਜੀ, ਖਡੂਰ ਜੀ, ਗੁਰੂ ਕੀ ਬੌਲੀ, ਸ਼੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ, ਦਰਸ਼ਨ ਦਾਰ ਮਿਲੇ, ਬੋਲੋ ਜੀ। ਥੰਮ ਜੀ, ਨਨਕਾਣੇ ਜੀ, ਕਰਤਾਰਪੁਰ ਜੀ, ਬਾਬੇ ਨਾਨਕ ਡੇਹਰੇ ਜੀ, ਤਖ਼ਤ ਕੇਸਗੜ੍ਹ ਸਾਹਿਬ, ਅਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਫਤਿਹਗੜ੍ਹ ਸਾਹਿਬ ਜੀ, ਦਮਦਮਾ ਸਾਹਿਬ ਜੀ, ਧਮਤਾਨ ਜੀ, ਮੁਕਤਸਰ ਜੀ, ਪੌਂਟੇ ਜੀ, ਤਖ਼ਤ ਪਟਨਾ ਸਾਹਿਬ, ਹਰਿਮੰਦਰ ਦਿੱਲੀ, ਮੈਂ ਸ਼ੀਸ਼ਗੰਜ, ਰਕਾਬਗੰਜ, ਬਾਲਾ ਸਾਹਿਬ, ਬੰਗਲਾ ਸਾਹਿਬ, ਸੱਤੋ ਝੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮਿਲੇ, ਬੋਲੋ ਜੀ। ਬਗੌੜ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਣ ਮੋਚਨ ਜੀ, ਨਾਨਕ ਮੱਤੇ ਜੀ, ਤਿਲਗੰਜੀ ਜੀ, ਨਾਨਕ ਜੀਰਾ ਜੀ, ਸ਼ਿਕਾਰਘਾਟ ਜੀ, ਹੀਰਾਘਾਟ ਜੀ, ਮਾਤਾ ਸਾਹਿਬ ਦੇਵਾਂ ਜੀ, ਸੰਗਤ ਸਾਹਿਬ ਜੀ, ਮਾਲ ਟੇਕੜੀ ਸਾਹਿਬ ਜੀ, ਬਸਮਤ ਨਗਰ, ਦਮਦਮਾ ਸਾਹਿਬ ਜੀ, ਬੰਦਾ ਘਾਟ ਜੀ, ਨਗੀਨਾ ਘਾਟ ਜੀ, ਸ਼੍ਰੀ ਗੰਗਾ ਜੀ, ਗੋਦਾਵਰੀ ਜੀ, ਕੇਸ਼ਨਾ, ਦਰਸ਼ਨ ਦਾਰ ਮਿਲੇ, ਬੋਲੋ ਜੀ। ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆਂ, ਨਿਸ਼ਾਨ ਸਾਹਿਬਾਂ, ਸੰਜੁਗਤ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮਿਲੇ, ਬੋਲੋ ਜੀ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ, ਬੋਲੋ ਜੀ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ, ਬੋਲੋ ਜੀ, ਬੋਲੋ ਜੀ, ਬੋਲੋ ਬੋਲੋ ਜੀ, ਸ਼੍ਰੀ ਵਾਹਿਗੁਰੂ ਜੀ। ਜੀ ਗੁਰੂ ਗਰੀਬ ਨਿਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ ਕੀਰਤਨ ਚੌਕੀ ਸੋਧਰ ਰਹਿਰਾ ਸਾਹਿਬ ਜੀ ਕੀ ਅਰਦਾਸ, ਅਖਰ ਵਾਧਾ ਘਾਟਾ ਭੂਲ ਚੁੱਕ ਮਾਫ ਕਰਨਾ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨਾ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ, ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇ ਬੰਧਾਉਣ, ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬਤ ਕਾਫਲਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

What?

0: 대가 갈리바바 불라 승리는 행승지다.
1: 보라!

0: श्री साहिब महाराजा रणजीत सिंह जी शेर है पंजाब
1: बोले।

0: पीर दस बादशाह साहेब श्री गुरु गोबिंद सिंह जी महाराज
1: बोले।

0: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
1: ਬੋਲੇ
0: ਕਿਰਪਾਨ ਕਲਗੀਧਰ ਸਵਾਮੀ ਦਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
1: ਬੋਲੇ।

ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਸ਼ੱਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ।

मैं साज कह जिन सब सहसार उपाया, ब्रह्मा विष्णुमय साज कुदरती दा खेल रचाए बनाया, सिंध पर्वत मेदनी बिन थम्मा गगन रहाया, सिरजे दानो देवते तिन अंदर बाद रचाया, तै ही दुर्गा साज कह दै तांदा नाल नाश कराया, तैथो ही बलराम लै नाल बैणा दै सिर कहाया, तैथों ही बल कृष्ण लै कंस केसी पकड़ गिराया, बड़े बड़े मुन जून बड़े बड़े मुन देवते कई जुग तिनी तन ताया, किनी तेरा अंत ना पाया, साधु सतयुग बीतया अत सीरी त्रेता आया, नच्ची कल सरोसरी कल नारद डबरू आया, अब मान उतारन देवत्या मैं खासुर सुंड उपाया, जीत लए तिन देवते ते लोकी राज कमाया, वड्डा बीर खाई कै सिर उपर छत्र फिराया, दिता इंद्र निकार कै तेन गैर कै लास तकाया, डर कै हथों दानवी दिल अंदर त्रास बदाया, पास दुर्गा दे इंद्र आया पौड़ी, एक दिहाड़े नहावन आई दुर्ग शाह, इंदर बिरथा सुनाई अपने हाल दी, छीण लई ठकराई सांते दानवी, लोकी ती फिराई दोही आपनी, बैठे वाए वधाई ते अमरावती, दिते देव पजाई सबना राक्षा, किने न जिता जाई मैं खेदैत नू, तेरी शाम तकाई देवी दुर्ग शाह पौड़ी, दुर्गा बैन सुनंदी हसी हड़ हड़ाए, ओही सीओ मंगाया राक्षस पखना, चिंता करो ना काईर देवानू आखिया, रो होई मां माई राक्षस मारने दोहरा, राक्षस आए रोह ले खेत पिड़न के चाय, लश्कन तेगा बरछियां सूरज नदर ना पाए पौड़ी, दुआ कंधारा मोए जुड़े ढोल संग नगारे बजे, राक्षस आए रोह ले तरवारी बख्तर सजे, जुटे सौहे जुद नू एक जात न जानन भजे, खेत अंदर जोधे गजे पौड़ी, जंग मुसाफा बजे आरण घुरे नगारे, चावले झूलन नेजे बैरका, निशान लसन लसावले, ढोल नगारे पौण दे ऊंगण जान जटावले, दुर्गा दानू डहे राणा नाद वजन खेत पी हावले, वीर पर उते बरछिए जंडाल चमुटे आवले, एक वड्डे तेगी तड़फी अनमत पीते लोटन वावले, एक चुन चुन झाड़ों कढ़ियां रेत विचों सोयना डावले, गदा त्रिशूला बरछियां तेग वगन खरे उतावले, जन डसे भुजंगम सावले, मर जावन वीर भावले पौड़ी, देखन चंड प्रचंड नू रण घुरे नगारे, ताए राखस रोहले चौगिर दो पारे, हाथी तेगा पकड़ कै रण पड़े करारे, कदे ना नठे जुद ते जोधे जुझारे, दिल विच रोह बढ़ाए कै मार मार पकारे, मारे चंड प्रचंड नै वीर खेत उतारे, मारे जापन बिजली सिर भार मनारे पौड़ी, चोड़ पई दमामे दला मुकाबला, देवी दस नचाई सी हंसार दी, पेट बलंदे लाई मैं खे दैत नू, गुरदे आंदा खाई नाले रुकड़े, जे ही दिल विच आई कही सुनाए कै, चोटी जान दिखाई तारे धूम खेत पौड़ी, चोटा पवन नकारे अणियां जुटियां, तू लिया तरवारी देवा दानवी, वाहन वारो वारी सूरे संगरे, वगै रात चुलारी जुंगेरू बाबतरा, देखन बैठ अटारी नारी राक्षा, पाई तुम सवारी दुर्गा दानवी पावड़ी, लख नगारे वजन आमो सामने, राक्ष रणोना भजन रोहे रोहले, सीहा वांगू गजन सबे सूरमे, तण तण कैवर छडन दुर्गा सामने पावड़ी, कुरे नगारे दोहरे रण संगली आले, धूड़ लपेटे दूहरे सिरदार रण जटाले, ओखलिया नासा जिना मय जापन आले, ताए देवी सामने वीर मुछलियाले, सुरपट जेहे लड़ हटे वीर टले ना टाले, गजे दुर्गा घेर कै जन घणियर काले पौड़ी, चोट पई खर्चामी दला मुकाबला, घेर लई वरियामी दुर्गा दा आय कै, राक्ष बड़े अलामी भज ना जान दे, अंत होए सुरगामी मारे देवता पौड़ी, अगणत कुरे नगारे अगणत कुरे नगारे, लगदी दलां भिड़ंदे आ पाए मैं खलबारे, देवा दानवा वान फट करारे राक्षस रोहले, जापन तेगी आरे म्यानो तू ही आ, जोधे बड़े मनारे जापन खेत विच, देवी आप सवारे पबा जवे हणे, कदे ना आख ना हारे धावन सामने, दुर्गा सब सिंगारे राक्षस खड़ग लै, पौड़ी उमल लथे जोधे मारू बजया, बदल जीव मैं खास रण विच गजया, इंदर जेहा जोधा मैं थो भजया, कौन विचारी दुर्गा जिन रण सजया, वजे ढोल नगारे दला मुकाबला, तीर फिरे रह बारे आमो सामने,
ਅਗਣਤ ਵੀਰ ਸੰਘਾਰੇ ਲਗਦੀ ਕੈਬਰੀ ਡਿੱਗੇ ਜਾਣ ਮੁਨਾਰੇ ਮਾਰੇ ਬਿਜ ਦੇ ਕੁਲੀ ਵਾਲੀ ਦੈਤ ਆਹੜੇ ਸਭੇ ਸੂਰਮੇ ਸੁੱਤੇ ਜਾਣ ਜਟਾਲੇ ਭੰਗਾ ਖਾਏ ਕੈ ਪੌੜੀ ਦੁਆ ਕੰਧਾਰਾ ਮੋਏ ਜੜੇ ਨਾਲ ਧੌਂਸਾ ਪਾਰੀ ਖੜਕ ਉੱਠਿਆ ਫੌਜ ਤੇ ਵੱਡੇ ਅਹੰਕਾਰੀ ਲੈ ਕੇ ਚੱਲਿਆ ਸੂਰਮੇ ਨਾਲ ਵੱਡੇ ਹਜ਼ਾਰੀ ਮਿਆਨੋ ਖੰਡਾ ਤੂੰ ਹੀ ਆਉਂ ਮਹਿਕਾ ਸੁਲਭਾਰੀ ਉਮਰ ਲੱਥੇ ਸੂਰਮੇ ਮਾਰ ਮਚੀ ਕਰਾਲੀ ਜਾਪੇ ਚੱਲੇ ਰਤ ਦੇ ਸੱਲੇ ਜਟਧਾਰੀ ਪੌੜੀ ਸੱਟ ਪਈ ਜਮਧਾਣੀ ਦਲਾ ਮੁਕਾਬਲਾ ਤੂਹੇ ਲਈ ਕਿਰਪਾਣੀ ਦੁਰਗਾ ਮਿਆਨ ਤੇ ਚੰਡੀ ਰਾਖਸ਼ ਖਾਣੀ ਵਾਹੀ ਦੈਤ ਨੂੰ ਗੋਪਰ ਚੂਰ ਚਬਾਣੀ ਲੱਥੀ ਕਰਗ ਲੈ ਪਾਖਰ ਤੁਰਾ ਪਲਾਣੀ ਰਲਕੀ ਧਰਤ ਜਾਏ ਲਹਿੰਦੀ ਅਗਾਹ ਸਿਧਾਣੀ ਸਿੰਘਾ ਧੌਲ ਦਿਆਂ ਕੂਰਬ ਸਿਰ ਲੈ ਲਾਣੀ ਦੁਸ਼ਮਣ ਮਾਰ ਕੈ ਵੱਡੇ ਗਨ ਤਿਖਾਣੀ ਮੂਹੇ ਖੇਤ ਵਿੱਚ ਰਣ ਵਿੱਚ ਕੱਤੀ ਕਹਾਣੀ ਲੋਹੋ ਮਿਜ ਦੀ ਚਾਰੇ ਯੁਗ ਕਹਾਣੀ ਚੱਲਕ ਦੇਖਦੀ ਬੇਦਣ ਖੇਤ ਵਿਹਾਣੀ ਮੈਂ ਖੇ ਦੈਤ ਨੂੰ ਇਤੀ ਮੈਂ ਖਾਸੁਰ ਦੈਤ ਮਾਰੇ ਦੁਰਗਾ ਆਇਆ ਚੌਦਹ ਲੋਕਾਂ ਰਾਣੀ ਸਿੰਘ ਨਚਾਇਆ ਮਾਰੇ ਵੀਰ ਜਟਾਣੀ ਦਲ ਵਿੱਚ ਅੱਗ ਲੇ ਮੰਗਣ ਨਾਹੀ ਪਾਣੀ ਦਲੀ ਹੰਕਾਰ ਕੈ ਜਣ ਕਰੀ ਸਮਾਏ ਪਠਾਣੀ ਸੁਣ ਕੈ ਰਾਗ ਨੂੰ ਰੱਤੂ ਦੇ ਹਲਵਾਣੀ ਚੱਲੇ ਵੀਰ ਖੇਤ ਪੀਤਾ ਫੁੱਲ ਇਆਣੀ ਘੂਮਣ ਸੂਰਮੇ ਹੋਈ ਅਲੋਪਵਾਨੀ ਦੇਵਾ ਨੂੰ ਰਾਜ ਦੇ ਈਸਰ ਦੀ ਬਰਦਾਨੀ ਹੋਈ ਜਿੱਤ ਦੇ ਨਾ ਸੋਮਬ ਨਿਸੋਮ ਗੁਮਾਨੀ ਜਨਮੇ ਸੂਰਮੇ ਇੰਦਰ ਦੀ ਰਜਧਾਨੀ ਤੱਕੀ ਜਿੱਤਨੀ ਇੰਦਰਪੁਰੀ ਤੇ ਧਾਵਣਾ ਵੜਜੋ ਦੀ ਮਤਾ ਪਕਾਇਆ ਸੰਝ ਪਟੇਲਾ ਪਾਖਰਾ ਭੇੜਾ ਸੰਧਾ ਸਾਜ ਬਣਾਇਆ ਜੰਮੇ ਕਟਕ ਅਸ਼ੂਣੀ ਅਸਮਾਨ ਗਰਦੀ ਛਾਇਆ ਰੋਹ ਸੁਮ ਨਿਸੁਮ ਸਧਾਇਆ ਪੌੜੀ ਸੋਮ ਨਿਸੋਮਬ ਅਲਾਇਆ ਵੜਜੋ ਦੀ ਸੰਗਰ ਵਾਏ ਰੋਹ ਦਿਖਾਲੀ ਦਿੱਤੀ ਆ ਵਰਿਆਮੀ ਤੁਰੇ ਨਚਾਏ ਘੁਰੇ ਦਮਾਮੇ ਦੋਹਰੇ ਜੰਬਾਹਣ ਜਿਉਂ ਅਰੜਾਏ ਦੇਵ ਦਾਨੋ ਲੁਝਣ ਆਏ ਪੌੜੀ ਦਾਨੋ ਦੇਵ ਨਾਗੀ ਸੰਗਰ ਰਚਿਆ ਫੁੱਲ ਖਿੜੇ ਜਣ ਬਾਕੀ ਬਾਣੇ ਜੋਧਿਆਂ ਭੂਤਾਂ ਇੱਲਾਂ ਕਾਕੀ ਗੋਸ਼ਤ ਪੱਖਿਆ ਹੁੰਮਣ ਧੁੰਮਣ ਜਾਗੀ ਘੱਤੀ ਸੂਰਿਆਂ ਸੱਟ ਪਈ ਨਗਾਰੇ ਦਲਾ ਮੁਕਾਬਲਾ ਦਿੱਤੇ ਦੇਵ ਭਜਾਈ ਮਿਲਕੈ ਰਾਕਸ਼ੀ ਲੋਕੀ ਤੂੰ ਹੀ ਫਿਰਾਈ ਦੋਹੀ ਆਪਣੀ ਦੁਰਗਾ ਦੀ ਸਾਮ ਤਕਾਈ ਦੇਵਾਂ ਡਰਦਿਆਂ ਆਂਡੀ ਚੰਡ ਚੜਾਈ ਉੱਤੇ ਰਾਕਸ਼ਾਂ ਪੌੜੀ ਆਈ ਫਿਰ ਭਵਾਨੀ ਖਬਰੀ ਪਾਈਆਂ ਦੈਤ ਵੜੇ ਅਭਿਮਾਨੀ ਹੋਏ ਇਹ ਇਕੱਠੇ ਤੇ ਲੋਚਨ ਧੂਮ ਗਮਾਨੀ ਰਾਏ ਬੁਲਾਇਆ ਜਗ ਵਿੱਚ ਵੱਡਾ ਦਾਨੋ ਆਪ ਕਹਾਇਆ ਸੱਟ ਪਈ ਖਰਚਾਮੀ ਦੁਰਗਾ ਲਿਆਵਣੀ ਪੌੜੀ ਕੜਕ ਉੱਠੀ ਰਣਚੰਡੀ ਫੌਜਾਂ ਦੇਖ ਕੈ ਧੂਹੇ ਮਿਆਨੋ ਖੰਡਾ ਹੋਈ ਸਾਹਮਣੇ ਸਭੇ ਵੀਰ ਸੰਗਾਰੇ ਧੂਮਣ ਨੈਣ ਦੇ ਜਣ ਲੈ ਕੱਟੇ ਆਰੇ ਦਰਖਤ ਬਾਡੀਆਂ ਪੌੜੀ ਚੌਵੀ ਦੌਸ ਬਜਾਈ ਦਲਾਂ ਮੁਕਾਬਲਾ ਰੋਹ ਭਵਾਨੀ ਆਈ ਉੱਤੇ ਰਾਕਸ਼ਾਂ ਖੱਬੇ ਦਸ ਨਚਾਈ ਸੀਹਣਸਾਰ ਦੀ ਬਹੁਤਿਆਂ ਦੇ ਤਨ ਲਾਈ ਕੀਤੀ ਰੰਗੁਲੀ ਭਾਈਆਂ ਮਾਰਨ ਭਾਈ ਦੁਰਗਾ ਜਾਣ ਕੈ ਰੋਹ ਚਲਾਈ ਰਾਖਸ਼ ਰਾਏ ਨੂੰ ਜੰਮਪੁਰ ਦੀਆ ਪਠਾਈ ਲੋਚਨ ਧੂਮ ਨੂੰ ਜਾਪੇ ਦਿੱਤੀ ਸਾਈ ਮਾਰਨ ਸੁੰਬ ਦੀ ਪੌੜੀ ਭੰਨੇ ਦੈਤ ਪੁਕਾਰੇ ਰਾਜੇ ਸੁੰਬ ਥੈ ਲੋਚਨ ਧੂਮ ਸੰਘਾਰੇ ਸੁਣੈ ਸਿਪਾਹੀਆਂ ਚੁਣ ਚੁਣ ਯੋਧੇ ਮਾਰੇ ਅੰਦਰ ਖੇਤ ਦੈ ਜਾਪਣ ਅੰਬਰ ਤਾਰੇ ਡਿੱਗਣ ਸੂਰਮੇ ਗ੍ਰਹਿ ਪਰਬਤ ਭਾਰੇ ਮਾਰੇ ਬਿਜ ਦੇ ਦੈਤਾਂ ਦੇ ਦਲਹਾਰੇ ਦਹਿਸ਼ਤ ਖਾਈ ਕੈ ਬਚੇ ਸੋ ਮਾਰੇ ਮਾਰੇ ਰਹਿ ਦੇ ਰਾਏ ਥੈ ਪੌੜੀ ਰੋਹ ਹੋਏ ਬੁਲਾਏ ਰਾਖਸ਼ ਰਾਏ ਨੇ ਬੈਠੇ ਮਤਾ ਪਕਾਈ ਦੁਰਗਾ ਲਿਆਵਣੀ ਚੰਡ ਅਰ ਮੁੰਡ ਪਠਾਏ ਬਹੁਤਾ ਕਟਕਦਾ ਜਾਪੇ ਛੱਪਰ ਛਾਏ ਬਣੀਆਂ

ਰਾਕਸ਼ਾਂ ਸਭਨੀ ਤੁਰੇ ਨਚਾਏ ਪਰਛੇ ਪਕੜ ਕੈ ਬਹੁਤੇ ਮਾਰ ਗਿਰਾਏ ਅੰਦਰ ਖੇਤ ਦੈ ਤੀਰੀ ਛੈ ਪਰ ਲਾਈ ਬੁੱਠੀ ਦੇਵਤਾ ਭੇਰੀ ਸੰਗ ਵਜਾਏ ਸੰਗਰ ਰਚਿਆ ਤਣ ਤਣ ਤੀਰ ਚਲਾਏ ਦੁਰਗਾ ਧਨਖ ਲੈ ਜਿੰਨੀ ਦਸਤ ਉਡਾਏ ਰਹੇ ਨਾ ਜੀਵ ਦੇ ਚੰਡ ਅਰ ਮੁੰਡ ਖਪਾਏ ਦੋਨੋਂ ਦੇਵਤਾ ਸੋਮਨ ਸੋਮਭ ਰਿਸਾਏ ਮਾਰੇ ਦੈਤ ਸੋਣਾ ਜੋਧੇ ਸਭ ਬੁਲਾਏ ਆਪਣੇ ਮਜਲਸੀ ਜਿਨੀ ਦੇਵ ਪਜਾਏ ਇੰਦਰ ਜੇਹ ਵੇ ਤੇਈ ਮਾਰ ਗਿਰਾਏ ਪਲ ਵਿੱਚ ਦੇਵਤਾ ਓ ਨੀ ਦਸਤੀ ਦਸਤ ਵਜਾਏ ਤਿਨਾ ਚਿੱਤ ਕਰ ਫਿਰ ਸਰਣਵਤ ਬੀਜ ਚਲਾਏ ਬੀੜੇ ਰਾਏ ਦੇ ਸਾਂਝ ਪਟੇਲਾ ਪਾਏ ਚਿਲਕਟ ਟੋਪੀਆਂ ਲੁਝਣ ਨੂੰ ਅਰੜਾਏ ਰਾਖਸ਼ ਰੋਹਲੇ ਕਦੇ ਨਾ ਕਿਨੈ ਹਟਾਏ ਜੁਜ ਮਚਾਏ ਕੈ ਮਿਲਤੇ ਹੀ ਦਾਨੋ ਆਏ ਹੁਣ ਸੰਗਰ ਦੇਖਣਾ ਪੌੜੀ ਦੈਤੀ ਦੰਦ ਉਭਾਰੀ ਨੇੜੇ ਆਏ ਕੈ ਸਿੰਘ ਕਰੀ ਅਸਵਾਰੀ ਦੁਰਗਾ ਸੋਰ ਸੁਣ ਖੱਬੈ ਦਾਸਤ ਉਭਾਰੀ ਗਦਾ ਫਿਰਾਏ ਕੈ ਸੈਨਾ ਸਭ ਸੰਗਾਰੀ ਸਰਣਵਧ ਬੀਜ ਦੀ ਜਣ ਮਦ ਖਾਏ ਮਦਾਰੀ ਘੁੰਮਣ ਸੂਰਮੇ ਅਗਣਤ ਪਾਉ ਪਸਾਰੀ ਰੁਲੇ ਆਹੜ ਵਿੱਚ ਜਾਪੈ ਖੇਡ ਖਿਡਾਰੀ ਸੁੱਤੇ ਫਾਕ ਨੂੰ ਸਰਣਵਧ ਬੀਜ ਹਕਾਰੇ ਰਹਿੰਦੇ ਸੂਰਮੇ ਜੋਧੇ ਜੇਠ ਮਨਾਰੇ ਦਿਸਣ ਖੇਤ ਵਿੱਚ ਸਭਨੀ ਦਸਤ ਉਭਾਰੇ ਤੇ ਗਾਂ ਧੂਹੇ ਕੈ ਮਾਰੋ ਮਾਰ ਪੁਕਾਰੇ ਆਏ ਸਾਹਮਣੇ ਸੰਝਾ ਦੇ ਠਟਕਾਰੇ ਤੇਗੀ ਉਭਰੇ ਕਹਾਟ ਕਹੜਨ ਠਠਿਆਰੇ ਜਾਣ ਬਣਾਏ ਕੈ ਜਾ ਸੱਟ ਪਈ ਜਮਦਾਣੀ ਦਲਾ ਮੁਕਾਬਲਾ ਘੂਮਰ ਬਰਗਸਤਾਣੀ ਦਲ ਵਿੱਚ ਘੱਤਿਓ ਸਣੇ ਤੁਰਾ ਪਲਾਣੀ ਡਿੱਗਣ ਸੂਰਮੇ ਉੱਠ ਉੱਠ ਮੰਗਣ ਪਾਣੀ ਘਾਇਲ ਘੂਮਦੇ ਏਵੜ ਮਾਰ ਵਿਹਾਣੀ ਉੱਪਰ ਰਾਕਸ਼ਾਂ ਬਿਜਲ ਜੂੰ ਝੱਲਾਣੀ ਉੱਠੀ ਦੇਵਤਾ ਪਾਉੜੀ ਚੌਵੀ ਦਸ ਉਭਾਰੀ ਦਲਾ ਮੁਕਾਬਲਾ ਸਭੋ ਸੈਨਾ ਮਾਰੀ ਪਲ ਵਿੱਚ ਦਾਨਵੀ ਦੁਰਗਾ ਦਾਨੋ ਮਾਰੇ ਰੋ ਬੜਾਏ ਗਏ ਸਿਰ ਵਿੱਚ ਤੇਗ ਵਗਾਈ ਸਰਣਵਤ ਬੀਜ ਦੇ ਅਗਣਤ ਦਾਨੋ ਭਾਰੇ ਹੋਏ ਲੋਹੂਆਂ ਜੋਧੇ ਜੇੜ ਮਨਾਰੇ ਅੰਦਰ ਖੇਤ ਦੈ ਦੁਰਗਾ ਨੂੰ ਲਲਕਾਰੇ ਆਮਣ ਸਾਹਮਣੇ ਦੁਰਗਾ ਸਭ ਸੰਗਾਰੇ ਰਾਖਸ਼ ਆਵਦੇ ਰੱਤੂ ਦੇ ਪਰਨਾਲੇ ਤਿੰਨ ਤੇ ਭੋਵੇਂ ਪਾਏ ਉੱਠੇ ਕਾਰਨ ਆਰੇ ਰਾਖਸ਼ ਹੜ ਹੜਾਏ ਧੱਗਾਂ ਸੰਗਲੀ ਵਾਲੀ ਸੰਗਰ ਵਾਇਆ ਬੜਛੀ ਬੰਬਲੀ ਆਲੀ ਸੂਰੇ ਸੰਗਰੇ ਭੇੜ ਮਚਿਆ ਬੀਰਾਲੀ ਦੁਰਗਾ ਦਾਨਵੀ ਮਾਰ ਮਚੀ ਮਹਰਾਲੀ ਅੰਦਰ ਖੇਤ ਦੈ ਜਾਣ ਨਟ ਲੱਥੇ ਛਾਲੀ ਢੋਲ ਵਜਾਏ ਕੈ ਲੋਹ ਫਾਥੀ ਜਾਲੀ ਰੋਥੀ ਜਮਦੜੀ ਘਣ ਵਿੱਚ ਜੂੰ ਛੰਛਾਲੀ ਤੇ ਗਾਂ ਹਸੀਆਂ ਘੁੰਮਰ ਆਰ ਸਿਆਲੀ ਬਣੀਆਂ ਕੇ ਜਮਾ ਤਕਾਂ ਸੂਲ ਵਜਾਈਆਂ ਦਲਾਂ ਮੁਕਾਬਲਾ ਧੂਹੇ ਦਮਿਆਨੋ ਲਈਆਂ ਜਵਾਨੀ ਸੂਰਮੀ ਸਰਣਵਤ ਬੀਜ ਵਧਾਈਆਂ ਅਗਣ ਸੂਰਤਾ ਦੁਰਗਾ ਸਾਹੇ ਆਈਆਂ ਰੋ ਵਢਾਏ ਕੈ ਸਭਨੀ ਆਣ ਵਗਾਈਆਂ ਤੇ ਗਾਂ ਧੂਏ ਕੈ ਮਾਰੋ ਦੁਰਗਾ ਸਭ ਬਚਾਈਆਂ ਢਾਲ ਸੰਭਾਰ ਕੈ ਦੇਵੀ ਆਪ ਚਲਾਈਆਂ ਤੱਕ ਤੱਕ ਦਾਨਵੀ ਲੋਹੂ ਨਾਲ ਡੁਬਾਈਆਂ ਤੇ ਗਾਂ ਨੰਗੀਆਂ ਸਾਰਸਤੀ ਜਣਨਾਈਆਂ ਮਿਲ ਕੇ ਦੇਵੀਆਂ ਸਭੇ ਮਾਰ ਗਿਰਾਈਆਂ ਅੰਦਰ ਖੇਤ ਦੈ ਤਿੱਦੂ ਫੇਰ ਸਵਾਈਆਂ ਹੋਈਆਂ ਸੂਰਤਾ ਪੌੜੀ ਸੂਰੀ ਸੰਗਰ ਰਚਿਆ ਢੋਲ ਸੰਖ ਨਗਾਰੇ ਵਾਏ ਕੈ ਚੰਡ ਚਿਤਾਰੀ ਕਾਲਕਾ ਮਨ ਬਹਿਲਾ ਰੋਜ਼ ਵਡਾਏ ਕੈ ਨਿਕਲੀ ਮੱਤਾ ਫੋੜ ਕੈ ਜਣ ਫਤਿਹ ਨੀਸਾਨ ਵਜਾਏ ਕੈ ਜਾਕ ਸੁਜੰਮੀ ਜੁੱਧ ਨੂੰ ਜਣਵਾਣਾ ਜੜ ਮਨੜਾਏ ਕੈ

ਹੂਰਾਂ ਸਰਣਵਤ ਬੀਜ ਨੂੰ ਘੱਤ ਕਹੇਰ ਖਲੋਈਆਂ ਲਾੜਾ ਦੇਖਣ ਲਾੜੀਆਂ ਚੌ ਗਿਰਦੇ ਹੋਈਆਂ ਚੌਬੀ ਦੌਸਾ ਪਾਈ ਦਲਾ ਮੁਕਾਬਲਾ ਦਸਤੀ ਧੂਹ ਨਚਾਈਆਂ ਤੇ ਗਾ ਨੰਗੀਆਂ ਸੂਰਿਆਂ ਦੇ ਤਨ ਲਾਈਆਂ ਗੋਸ਼ਤ ਗਿੱਧੀਆਂ ਬਿੱਧਣ ਰਾਤੀ ਆਈਆਂ ਮਰਦਾ ਘੋੜੀਆਂ ਜੋਗਣੀਆਂ ਮਿਲਤਾਈਆਂ ਲੋਹ ਪਾਖਣਾ ਫੌਜਾਂ ਮਾਰ ਹਟਾਈਆਂ ਦੇਵਾਂ ਦਾਨਵਾ ਭੱਜਦੀ ਕਥਾ ਸੁਣਾਈਆਂ ਰਾਜੇ ਸੁਮਥੈ ਕੋਈ ਨਾ ਪਾਉਣੇ ਪਾਈਆਂ ਬੂੰਦਾ ਰਕਤ ਦੀਆਂ ਕਾਲੀ ਖੇਤ ਖਪਾਈਆਂ ਸੱਬੇ ਸੂਰਤਾਂ ਬਹੁਤੀ ਸ੍ਰੀ ਵਿਹਾਈਆਂ ਘੜੀਆਂ ਕਾਲ ਕੀਆਂ ਜਾਣ ਨਾ ਜਾਏ ਮਾਈਆ ਜੂਜੇ ਸੂਰਮੇ ਸੁਣ ਸੁਮ ਸੁਣੀ ਕਰਹਾਲੀ ਸਰਣਵਤ ਬੀਜ ਦੀ ਰਣ ਵਿੱਚ ਕਿਨੈ ਨਾ ਝਾਲੀ ਦੁਰਗਾ ਆਮਦੀ ਬਹੁਤੇ ਵੀਰ ਚਟਾਲੀ ਉੱਠੇ ਆਖ ਕੈ ਛੋਟਾ ਪਾਣ ਤਬਾਲੀ ਜਾ ਸੰਜੁੱਧ ਨੂੰ ਥਰ ਥਰ ਪ੍ਰਥਮੀ ਚਾਲੀ ਤੜਾ ਦਲਾਂ ਚੜ੍ਹਨ ਦੇ ਆ ਨਾਵ ਜਿਵੈ ਹੈ ਹਾਲੀ ਸਹਿ ਦਰਿਆਓ ਵਿੱਚ ਧੂੜ ਉਤਾਹਾਂ ਕਾਲੀ ਛੜੀ ਤੁਰੰਗਮਾ ਜਾਣ ਪੁਕਾਰੂ ਚਾਲੀ ਤਾਥੀ ਇੰਦਰ ਥੈ ਪੌੜੀ ਆਹਰ ਮਿਲਿਆ ਆਰਿਆਂ ਸੁਹਿਣ ਸੂਰਿਆਂ ਸਾਜੀ ਚੱਲੇ ਸੋਹੇ ਦੁਰਗ ਸ਼ਾਜਣ ਕਾ ਬੈ ਹਾਜੀ ਤੀਰੀ ਤੇ ਗੀ ਜਮ ਤੜੀ ਰਣ ਵੰਡੀ ਭਾਜੀ ਇੱਕ ਘਾਇਲ ਕੂਮਣ ਸੂਰਮੇ ਜਣ ਮਕਤ ਪਕਾਜੀ ਇੱਕ ਬੀਰ ਪਰੋਤੇ ਭਰਥੀਏ ਜਿਉਂ ਭੋਕ ਪਾਉਣ ਨਿਭਾਜੀ ਇੱਕ ਦੁਰਗਾ ਸੋਹੇ ਖੁਣ ਸਕਾਇ ਖੁਣ ਸਾਇਨ ਤਾਜੀ ਇੱਕ ਧਾਵਣ ਦੁਰਗਾ ਸਾਹਮਣੇ ਜਿਉਂ ਭੁਖਿਆਏ ਭਾਜੀ ਕਦੇ ਨਾ ਰੱਜੇ ਜੋ ਜਤੇ ਰੱਜ ਹੋਏ ਰਾਜੀ ਬੱਜੇ ਸੰਗਲੀਆਲੇ ਸੰਗਲ ਡੋਹਰੇ ਡਹੇ ਜੋ ਖੇਡ ਜਟਾਲੇ ਹਾਠਾਂ ਜੋੜ ਕੈ ਨੇ ਜੈ ਬੰਬਲੀਆਲੇ ਦਿਸਨ ਓਰੜੇ ਚੱਲੇ ਜਾਣ ਜਟਾਲੇ ਨਾਵਣ ਗੰਗ ਨੂੰ ਪੌੜੀ ਦੁਰਗਾ ਅਤੇ ਦਾਨਵੀ ਸੂਲ ਹੋਈਆਂ ਕੰਗਾ ਵਾਛੜ ਕਤੀ ਸੂਰਿਆਂ ਵਿੱਚ ਖੇਤ ਖਤੰਗਾ ਧੂਹੇ ਕਿਰਪਾਣਾ ਤਿੱਖੀਆਂ ਬੜਲਾਹਣ ਅੰਗਾ ਪਹਿਲਾਂ ਦਲਾਂ ਮਿਲਾਂਦਿਆਂ ਭੇੜ ਪਿਆ ਨਿਹੰਗਾ ਪੌੜੀ ਓਰੜ ਫੌਜਾਂ ਆਈਆਂ ਵੀਰ ਚੜੇ ਕੰਧਾਰੀ ਸੜਕ ਮਿਆਂ ਨੂੰ ਕੱਢੀਆਂ ਤਿੱਖੀਆਂ ਤਲਵਾਰੀ ਕੜਕ ਉੱਠੇ ਰਣ ਮਚਿਆ ਵੱਡੇ ਅਹੰਕਾਰੀ ਸਿਰ ਤੜ ਬਾਹਾਂ ਗੰਨ ਲੇ ਫੁਲਜੇ ਹੈ ਬਾੜੀ ਜਾਪੇ ਕੱਟੇ ਬਾੜੀਆਂ ਰੁਖ ਚੰਦਨ ਆਰੀ ਦੋਹਾਂ ਕੰਧਾਰਾ ਮੋਏ ਜੁੜੇ ਜਾਂ ਸੱਟ ਪਈ ਖਰਵਾਰ ਕਾਉ ਤਕ ਤਕ ਕੈਬਰ ਦੁਰਗ ਸ਼ਾਹ ਤਕ ਮਾਰੇ ਭਲੇ ਜੁਜਾਰ ਕਾਓ ਪੈਦਲ ਮਾਰੇ ਹਾਥੀਆਂ ਸੰਗ ਰੱਥ ਗਿਰੇ ਅਸਵਾਰ ਕਾਓ ਸੋਹਣ ਸੰਜਾ ਬਾਗੜਾ ਜਣ ਲੱਗੇ ਫੁੱਲ ਅਨਾਰ ਕਾਓ ਗੁੱਸੇ ਆਈ ਕਾਲਕਾ ਹੱਥ ਸੱਜੇ ਲੈ ਤਲਵਾਰ ਕਾਓ ਏਦੂ ਪਾਰੋਂ ਓਤ ਪਾਰ ਹਰਨਾਕਸ਼ ਕਈ ਹਜ਼ਾਰ ਕਾਓ ਜਿਣ ਇੱਕਾ ਰਹੀ ਕੰਧਾਰ ਕਾਓ ਸਦ ਰਹਿਮਤ ਤੇਰੇ ਵਾਰ ਕਾਓ ਪੌੜੀ ਦੁਹਾਂ ਕੰਧਾਰਾ ਮੋਏ ਜੁੜੇ ਸੱਟ ਪਾਈ ਜਮਧਾਨ ਕਾਓ ਤਦ ਖੇਂਗ ਨਸੁਮ ਨਚਾਇਆ ਡਾਲ ਉੱਪਰ ਬਰਗਸਤਾਨ ਕਾਓ ਫੜੀ ਬਿਲੰਦ ਮੰਗਾਏ ਉਸ ਫੁਰਮਾਇਸ ਕਰ ਮੁਲਤਾਨ ਕਾਓ ਗੁੱਸੇ ਆਈ ਸਾਹਮਣੇ ਰਣ ਅੰਦਰ ਕੱਤਨ ਘਾਣ ਕਾਓ ਅੱਗੇ ਤੇਗ ਵਗਾਈ ਦੁਰਗ ਸ਼ਾਹ ਬੜ ਸੁਮਨ ਬਹੀ ਪਲਾਣ ਕਾਓ ਰੜਕੀ ਜਾਇ ਕੈ ਧਰਤ ਕਾਓ ਬੜ ਪਾਹਨ ਬੜ ਕਿਕਾਣ ਕਾਓ ਬੀਰ ਪਲਾਨੋ ਡਿੱਗਿਆ ਕਰ ਸਿਜਦਾ ਸੁਮ ਸੁਜਾਨ ਕਾਓ ਸ਼ਾਬਾਸ ਲੋਣੇ ਖਾਨ ਕਾਓ ਸਦਾ ਸ਼ਾਬਾਸ ਤੇਰੇ ਤਾਣ ਕਾਓ ਤਾਰੀਫਾਂ ਪਾਣ ਜਬਾਨ ਕਾਓ ਸਦ ਰਹਿਮਤ ਕੈਫਾਂ ਖਾਨ ਕਾਓ ਸਦ ਰਹਿਮਤ ਤੁਰੇ ਨਚਾਣ ਕਾਓ ਪੌੜੀ ਦੁਰਗਾ ਅਤੈ ਦਾਨਵੀ ਕੈ ਸੰਗਰ ਕੱਥੇ ਓਰੜ ਉੱਠੇ ਸੂਰਮੇ ਆਡਾਹੇ ਮੱਥੇ ਕੱਟ ਤਫੰਗੀ ਕੈਬਰੀ ਦਲਦਗਾਹੇ ਨਿਕੱਥੇ ਦੇਖਣ ਜੰਗ ਫਰੇਸ਼ਤੇ ਅਸਮਾਨੋ ਲੱਥੇ ਪੌੜੀ ਦੁਆ ਕੰਧਾਰਾ ਮੋਏ ਜੁੜੇ ਨਾਲ ਘੁਰੇ ਦਲ ਘੁਰੇ ਨਗਾਰੇ ਓਰੜ ਆਏ ਸੂਰਮੇ ਸਿਰਦਾਰ ਰਣਿਆਲੇ ਲੈ ਕੇ ਤੇਗਾਂ ਬਰਛੀਆਂ ਹਥਿਆਰ ਉਬਾਰੇ ਟੋ ਪਟੇਲਾ ਪਾਖਰਾ ਗਲ ਸਾਂਝ ਸਵਾਰੇ ਲੈ ਕੇ ਬਰਛੀ ਦੁਰਗ ਸ਼ਾਹ ਬਰਦਾਨ ਮਾਰੇ ਲੈ ਚੜੇ ਰਥੀ ਗਜ ਘੋੜਈ ਮਾਰ ਭੋਏ ਤੇ ਡਾਰੇ ਜਾਣ ਹਲਵਾਈ ਸੀਖ ਨਾਲ ਵਿੰਨ ਵੜੇ ਉਤਾਰੇ ਪੌੜੀ ਦੁਆ ਕੰਧਾਰਾ ਮੋਏ ਜੁੜੇ ਨਾਲ ਧੌਂਸਾ ਭਾਰੀ ਲਈ ਭਗਾਉਤੀ ਦੁਰਗ ਸ਼ਾਹ ਵਰ ਜਾਗਨ ਭਾਰੀ ਲਾਈ ਰਾਜੇ ਸੁਮ ਨੋ ਰਥ ਪੀਏ ਪਿਆਰੀ ਸੁੰਭ ਪਲਾਣੋ ਡਿੱਗਿਆ ਉਪਮਾ ਵਿਚਾਰੀ ਡੁੱਬ ਰਤੂ ਨਾਲ ਹੋ ਨਿਕਲੀ ਬਰਛੀ ਦੁਧਾਰੀ ਜਾਣ ਰਜਾਦੀ ਉਤਰੀ ਪੈਨ ਸੂਹੀ ਸਾਰੀ ਪੌੜੀ ਦੁਰਗਾ ਅਤੇ ਦਾਨਵੀ ਭੇੜ ਪਿਆ ਸਬਾਹੀ ਸ਼ਾਸਤਰ ਪਜੂਤੇ ਦੁਰਗ ਸ਼ਾਹ ਕੈ ਸਭਨੀ ਬਾਹੀ ਸੁੰਭ ਨਿਸੁੰਭ ਸਿੰਘਾਰਿਆ ਵੱਥ ਜੇਹੇ ਸਾਹੀ ਫੌਜਾਂ ਰਾਖਸ਼ ਆਰੀਆਂ ਦੇਖ ਰੋਹਣ ਤਾਹੀ ਮੋਏ ਘੜੂਚੇ ਘਾਹ ਦੇ ਛੜ ਘੋੜੇ ਰਾਹੀਂ ਭੱਜਦੇ ਹੋਏ ਮਾਰੀ ਅੰਨ ਮੁੜ ਝਾਕਣ ਨਾਹੀ ਪੌੜੀ ਸੁੰਭ ਨਿਸੁੰਭ ਪਠਾਇਆ ਜਮ ਦੇ ਧਾਮ ਨੋ ਇੰਦਰ ਸਾਧ ਬੁਲਾਇਆ ਰਾਜ

कलश मचे सूर वीर विकरारंग नचे भूत प्रेत बैतारंग चाम चाम लसत कोट करवारंग चल हलंत उज्जल अस्तारंग त्रिपंगी शंद उज्जल अस्तारंग लसत अपारंग करण लुझारंग शबतारंग सोभित जिम आरंग अत शबतारंग सुभित सुधारंग अर्गारंग जय पतरंग दाती मदरंग माती सुरोंग दाती जय जंगंग दुर्जन दल धंती अचल जयंती किल्फ कहंती पैरण कलश पार हरंत भजत रण सूरंग थर हर करत लो तन पूरंग तल पड़ भजय तबल अरतूरंग घूमी पेक सुबट रण हूरंग त्रिभंगी छंद घूमी रण हूरंग नभ जड़ पूरंग लख लख सूरंग मन मोही आरुण तन बाणंग शब अप्रपाणंग अत दुत खाणंग तन सोही गाचनी सुरंगंग शब अंग अंग अंग लजत अनंगंग लख रूपंग सायक दृग हरणी कुमित ब्रजरणी पर पर भरणी बुधगुपंग कलस कमल बदन सायक मृग नैणी रूप रास सुंदर पिग बैणी मृग पत कट छाजत गज गैणी नैन कटाच मनय हर लैणी त्रिभंगी छंद सुंदर मृग नैणी सुर पिग बैणी चित हर लैणी गज गैणंग माधुर पिद पदनी सुबुदुन सदनी कुमितन कदनी शब मैणंग अंगास सुरंगी नटवर रंगी चहांज उतंगी पगतारंग बेसर गजरारंग पहुच उपारंग कच्छ कुंगरारंग आहारंग कलच चिपकचार सुंदर शब्दारंग ठौ ठौर मुक्तन के हारंग कर कंकन पहुंची उजर निर्ख मदन दुत होत समारंग त्रिभंगी छंद सोबत शब्दारंग कच कुंगरारंग रसन रसारंग उर्जी आरंग पहुंची गजरारंग सो बेद सुधारंग मुक्त निहारंग उड़तारंग सो हत चक चारंग रंग रंगारंग विविध प्रकारंग अत आंजे बेख धर मृग जैसे जलज न वैसे ससरी जैसे सर्व आंजे कलश भयो मूड रावण रण कुरुधंग मच्यो आन तुमल जब जोधंग जूजय सकल सूरमा सोधंग आर दल मद सरब शबद कर उदंग त्रिभंगी छंद धायो कर क्रोधंग सुबट विरुद्धंग गलत सुबुद्धंग गह बाणंग कीनो रण सुधंग नचत कबुद्धंग ओठत धुन उदंग तन तन धाये रजवारे दुधर हकारे सुब्रण पहारे कर कोपंग घायन तन रजे दुपग न भजे जन हर गजे पगरूपंग कलस अधिक रो सावत रण जूटे बख्त तोड़प जिरै सब फुटे निसर चले सायक जन छूटे जनक सिचान मास लग टूटे त्रिभंगी छंद सायक जन छूटे तेम अर जूटे बख्तर फूटे जेब जिरे मसर पुख आए तिम अर्थाई शतन चाय न फिर फिरे सनमुख रगा जय किनमु न पा जय लख सुर ला जय रण रंग जय जय तुन कर ही पौ पंडर ही सुबेद उचर ही जय जंगल मुख तंबुर अर रंग सुरंग निवडर ब्रह्मांत भूम ओ जंगंग लिपत मलय कनसार सुरंग रूप वान गतवान उतंगंग त्रिभंगी छंद तन सुबत सुरंगंग छब अंग अंगंग लगजत अनंगंग लख नैणंग सोबत गजकारे अत कुंगरारे रसंग रसारे मृद बैणंग मोख छकत सुबासंग दिनस प्रकाशंग जन सस पासंग तस सोभंग रीजत चख चारंग सुरपुर प्यारंग देव दिवारंग लख लोभंग कलस चंद्रहांस एकंकर धारी द्वितीया तोप गै तृती कटारी चतुर्थ हाथ सैथी उजियारी गोफन गुरज करत चमकारी त्रिभंगी छंद सतय अस भारी गदय भारी त्रिशूल सुधारी शुरकारी जम्बुआ अरबानंग सो कसक मानंग चरम अप्रमानंग तरपहारी पंद्रह गलोलंग पास अमोलंग परस अडोलंग हथनालंग बिछुआ पैरायंग पटा प्रमायंग जिम जम तहायंग बिकरालंग कालस शिव शिव शिव मुख एक उचारंग द्वितीय प्रभा जानकी निरा निहारंग तृतीय झुंड सब सुगुट प्रचारंग चतुर्थ करत मार ही मारंग त्रिभंगी छंद पचय हनवंतन लख दुत मंतन सो बल दुरन तंग तज कलनंग छटय लख प्रातंग तपत छटय लख प्रातंग तकत न पातंग लगत न कातंग जी जलनंग सतय लख रघुपत कब दल अधपत सुबट बिकट मत युद प्रातंग अटयो सिर टोरै नवम निहोरै दसियन बोरै रिस रातंग चुबोला छंद ताए महावीर साधे सितंग तीर काछे रणंग तीर बाना सुहाए रवा करद मरकब यलो तेज एम सब चू तुंद असद हो ओ मिया जंगा हे पिड़े आए ईहां बुले बैण कीहा करे काए जीहां पिड़े पेड़ भजे पियो पोस्ता ने पछो राबड़ी ने कहां छ अनीरो तनी ने निहारै गाजे महासुर कुमी रणंग होर परमी नभंगपुर भेखंग अनुपंग वले वल साई जीवी जुगा ताई तैंडी कोले जाई अलावित ऐसे लगो लार थाने बरो राजमाने कहो आर काने हटी छारते सो बरो आन मोको भजो आन तो को चलो देव लोको तजो बेग लंका सवैयानंद का रोस परियो तज होस निसाचर श्री रघुराज को काय प्रहारे रोस बड़ो कर कौस लिसंग अद बीच हीते सर काट उतारे फेर बड़ो कर रोस दीवार दान ताए परे का पुंज संघारे पटस लो हथी पर संगड़िए जंबुए
ਜਮਦਾੜ ਚਲਾਵੇ ਚਬੂਲਾ ਸਵਈਆ। ਸ਼੍ਰੀ ਰਘੁਰਾਜ ਸਰਾਸਨ ਲੈ ਰਿਸਥਾਨ ਕਨੀਰਨ ਬਾਨ ਪ੍ਰਹਾਰੇ ਬੀਰਨ ਮਾਰ ਦੁਸਾਰ ਗਏ ਸਰ ਅੰਮ੍ਰਿਤ ਤੇ ਬਰਸੇ ਜਨ ਓਰੇ ਗਾਜ ਰਥੀ ਰਥ ਸਾਜ ਗਿਰੇ ਧਾਰ ਪਤਰ ਅਨੇਕ ਸੋ ਕੌਣ ਗਨਾਵੈ ਫਾਗਨ ਪੌਣ ਪ੍ਰਚੰਡ ਬਹੇ ਬਨ ਪਤਰਨ ਤੇ ਜਨ ਪਤਰ ਉਡਾਨੇ ਸਵਈਆ ਛੰਦ ਰੋਸ ਪ੍ਰਿਯੋ ਰਣ ਮੋ ਰੁਗਨਾਥ ਸੋ ਰਾਵਣ ਕੋ ਬਾਨ ਪ੍ਰਹਾਰੇ ਸਰੋਣ ਨਾ ਨੈਕ ਲਗਿਓ ਤਿਨਕੇ ਤਨ ਫੋਰ ਜਿਰੈ ਤਨ ਪਾਰ ਪਧਾਰੇ ਬਾਜ ਗਜੀ ਰਜ ਰਥ ਰਾਜ ਰਥੀ ਰਣ ਭੂਮ ਗਿਰੈ ਭਾਂਤ ਸੰਘਾਰੇ ਜਨੁ ਬਸੰਤ ਕੇ ਅੰਤ ਸਮੈ ਕਦਲੀ ਦਲ ਔਨ ਪ੍ਰਚੰਡ ਖਾਰੇ ਧਾਏ ਪਰੇ ਕਰ ਕੋਪ ਬਨੇਚਰ ਹੈ ਤਿਨਕੇ ਜੀਆ ਰੋਸ ਜਗਿਓ ਕਿਲਕਾਰ ਪੁਕਾਰ ਭਰੇ ਚੌਂਕਾਰਨ ਛਾੜ ਹਠੀ ਨੈ ਏਕ ਭਗਿਓ ਗਹਿ ਬਾਨ ਕਮਾਨ ਗਦਾ ਬਰਛੀ ਉਤ ਤੇ ਦਲ ਰਾਵਣ ਕੋ ਉਮ ਗਿਓ ਫੜ ਜੂਜ ਅਰੁਜ ਗਿਰੇ ਧਰਣੀ ਦੇਜ ਰਾਜ ਭਰਮਿਓ ਸ਼ਿਵ ਧਿਆਨ ਡਿਗਿਓ ਜੂਜ ਅਰੁਜ ਗਿਰੇ ਪਟਵਾ ਤਨ ਕਾਇਨ ਕਾਏ ਘਨੇ ਪਿਬਰਾ ਨੇ ਜੰਬੁਕ ਗਿਰਿਧ ਪਿਸਾਚ ਨਿਸਾਚਰ ਫੂਲ ਫਿਰੇ ਰਣਮੋ ਰਹਿ ਸਾਨੇ ਕਾਂਪ ਉਠੀ ਸੋ ਦਿਸਾ ਬਿਦਸਾ ਦਿਗ ਪਾਲਣ ਫੇਲ ਪ੍ਰਲੈ ਕਨਮਾ ਨੇ ਭੂਮ ਕਾਸ ਉਦਾਸ ਪਏ ਕਨ ਦੇਵ ਅਦੇਵ ਭਰਮੇ ਪਹਿਰਾ ਨੇ ਰਾਮਨ ਰੋਸ ਭਰਿਓ ਰਣਮੋ ਰੇਸ ਸਾਉ ਸਰ ਓਗ ਪ੍ਰੋਗ ਪ੍ਰਹਾਰੇ ਭੂਮ ਕਾਸ ਦਿਸਾ ਵਿਦਸਾ ਸਭ ਔਰ ਰੁਕੇ ਨੇ ਜਾਤ ਨਿਹਾਰੇ ਸ਼੍ਰੀ ਰਘੁਰਾਜ ਰਾਸਨ ਲੈ ਸ਼ਿਨਮਾਉ ਸ਼ੁਭ ਕਹਿ ਸਰ ਪੁੰਜ ਨਿਵਾਰੇ ਜਾਨਕ ਭਾਨ ਉਦੈ ਨਿਸਕਉ ਲੱਕ ਕਹਿ ਸਭ ਹੀ ਤਮ ਤੇਜ ਵਧਾਰੇ ਰੋਸ ਪਰੇ ਰਣਮੋ ਰਘੁਨਾਥ ਕਮਾਲੈ ਬਾਨ ਅਨੇਕ ਚਲਾਏ ਬਾਜ ਗਜੀ ਗਜ ਰਾਜ ਕਨੇ ਰਥ ਰਾਜ ਬਨੇ ਕਰ ਰੋਸ ਉਡਾਏ ਜੇ ਦੁਖ ਦੇ ਕਟੇ ਸੀਕੇ ਹੇਤਾ ਤੇ ਰਣ ਆਜ ਪ੍ਰਤਾਛ ਦਿਖਾਏ ਰਾਜੀਵ ਲੋਚਨ ਰਾਮ ਕੁਮਾਰ ਘਨੋ ਰਣ ਕਹਾਲ ਘਨੇ ਕਰ ਕਾਏ ਰਾਮਨ ਰੋਸ ਭਰਿਓ ਕਰ ਜਿਓ ਰਣ ਮੋਹ ਲੈ ਕੇ ਸਭ ਸੈਨ ਭਜਾਨਿਓ ਆਪ ਹੀ ਹਾਥ ਹਥਿਆਰ ਹਠੀ ਗਏ ਸ਼੍ਰੀ ਰਘੁਨੰਦਨ ਕੋ ਰਣ ਠਾਨਿਓ ਚਾਬਕ ਮਾਰ ਕੁਦਾਏ ਤੁਰੰਗਮ ਜਾਏ ਪਰਿਓ ਕਛ ਤ੍ਰਾਸ ਨਾ ਮਾਨਿਓ ਬਾਨ ਦੇ ਬੇਦ ਬਾਨ ਦੇ ਮਨ ਮਾਰਤ ਕੋ ਰਥ ਛੋਰ ਸਿਧਾਨਿਓ ਸ਼੍ਰੀ ਰਘੁਨੰਦਨ ਕੀ ਪੁੱਜਦੇ ਜਬ ਛੋੜ ਸਰਾਸਨ ਬਾਨ ਉਡਾਨੇ ਪੂਮ ਅਕਾਸ ਪਤਾਰ ਚਹੂੰ ਚੱਕ ਪੂਰ ਰਹੇ ਨਹੀਂ ਜਾਤ ਪਛਾਨੇ ਤੋਰ ਸਨਾਹ ਸੁਬਾਹਨ ਕੇ ਤਾਨਾ ਆ ਕਰੀ ਨਹੀਂ ਪਾਰ ਪਰਾਨੇ ਛੇਤ ਕਰੋਟਨ ਓਟਨ ਕੋਟ ਅਟਾਨ ਮੋ ਜਾਨਕੀ ਬਾਨ ਪਛਾਨੇ ਸ਼੍ਰੀ ਅਸੁਰਾਰਦਨ ਕੇ ਕਰ ਕੋ ਜਿਨ ਏਕ ਹੀ ਬਾਨ ਬਿਖੈ ਤਨ ਚਾਖਿਓ ਭਾਜ ਸਕਿਓ ਨਾ ਭਿਰਿਓ ਹਟ ਗਏ ਪਟ ਏਕ ਹੀ ਕਾਇ ਤਰਾ ਪਰ ਰਾਖਿਓ ਛੇਤ ਸਨਾ ਸੁਬਾਹਨ ਕੋ ਸਰ ਓਟਨ ਕੋਟ ਕਰੋਟਨ ਨਾਖਿਓ ਸਵਾਰ ਜੁਝਾਰ ਅਪਾਰ ਹਠੀ ਰਨ ਹਾਰ ਗਿਰੇ ਤਰ ਹਾਏ ਨਾ ਪਾਖਿਓ ਆਨ ਅਰੇ ਸੁਮਰੇ ਸਭ ਹੀ ਪਟ ਜੀਤ ਬਚੇ ਰਣ ਛਾੜ ਪਰਾਨੇ ਦੇਵ ਅਦੇਵਨ ਕੇ ਜਿਤਈਆ ਰਣ ਕੋਟ ਹਤੇ ਕਰ ਏਕ ਨਾ ਜਾਣੇ ਸ਼੍ਰੀ ਰਘੁਰਾਜ ਪਰਾਕਰਮ ਕੋ ਲੱਖ ਤੇਜ ਸੰਭੂ ਸਵੈ ਪਹਿਰਾਨੇ ਓਟਨ ਕੂਟ ਕਰੋਟਨ ਫਾਂਦ ਸੋ ਲੰਕੈ ਸ਼ਾੜ ਬਿਲੰਗ ਸਿਧਾਨੇ ਰਾਵਣ ਰੋਸ ਪਰਿਓ ਰਣ ਮੋ ਗੈਸ ਬੀਸੂ ਬਾਹੇ ਹਥਿਆਰ ਪ੍ਰਹਾਰੇ ਊਮ ਕਾਸ ਦਿਸਾ ਬਿਦਸਾ ਚੱਕ ਚਾਰ ਰੁਕੇ ਨਹੀਂ ਜਾਤ ਨਿਹਾਰੇ ਫੂਕਣ ਤੈ ਫਲ ਤੈ ਮਦ ਤੈ ਆਦ ਤੈ ਬਦ ਕਹਿ ਰਣ ਮੰਡਲ ਡਾਰੇ ਛਤਰ ਧੁਜਾ ਬਰ ਬਾਜ ਰਥੀ ਰਥ ਕਾਟ ਸਵੈ ਰਘੁਰਾਜ ਉਤਾਰੇ ਰਾਵਣ ਚੌਂਪ ਚਲਿਓ ਚਪ ਕਹਿ ਨਿਜ ਬਾਜ ਮਹੀਨ ਜਬੈ ਰਥ ਜਾਨਿਓ ਢਾਲ ਤ੍ਰਿਸ਼ੂਲ ਗਦਾ ਬਰਛੀ ਗਏ ਸ਼੍ਰੀ ਰਘੁਨੰਦਨ ਸੋਰਨ ਠਾਨਿਓ ਧਾਏ ਪਰਿਓ ਲਲਕਾਰ ਹਠੀ ਕਪ ਪੁੰਜਨ ਕੋ ਕਛ ਤ੍ਰਾਸ ਨਾ ਮਾਨਿਓ ਅੰਗਦ ਆਦ ਹਨਵੰਤ ਤੇ ਲੈ ਪਟ ਕੋਟ ਉਤੇ ਕਰ ਏਕ ਨਾ ਜਾਣਿਓ ਰਾਵਣ ਕੋ ਰਘੁਰਾਜ ਜਬੈ ਰਣ ਮੰਡਲ ਆਪਤ ਮਦ ਨਿਹਾਰਿਓ ਬੀਸ ਸਿਲਾ ਸਿਤ ਸਾਇਕ ਲੈ ਕਰ ਕੋਪ ਵਡੋ ਔਰ ਮਧ ਪ੍ਰਹਾਰਿਓ ਭੇਦ ਚਲੇ ਮਰਮ ਸਥਲ ਕੋ ਸਰ ਸ਼੍ਰੋਣ ਨਦੀ ਸਰ ਬੀਚ ਪਖਾਰਿਓ ਆਗੇ ਹੀ ਰੇਂਗ ਚਲਿਓ ਹਠ ਕੈ ਪਹਟਾ ਤਾਮ ਕੋ ਪੂਲ ਨਾ ਨਾਮ ਉਚਾਰਿਓ ਰੋਸ ਪ੍ਰਿਓ ਰਣਮਾ ਰਘੁਨਾਥ ਸੋ ਪਾਨ ਕੇ ਵਿੱਚ ਸਰਾਸਨ ਲੈ ਕੈ ਪਾਂਚਕ ਪਾਏ ਹਠਾਏ ਦਇਓ ਤੈ ਬੀਸੂ ਬਾਹੇ ਬਿਨਾ ਉਹ ਕਹਿ ਕਹਿ ਦੈ ਦਸ ਬਾਨ ਬਿਮਾਨ ਦਸੋ ਸਿਰ ਕਾੜ ਦਏ ਸ਼ਿਵ ਲੋਕ ਪਠੈ ਕੈ ਸ਼੍ਰੀ ਰਘੁਰਾਜ ਬਰਿਓ ਸੀਅਕੋ ਬਹਰੋ ਜਨ ਜੋਧ ਸਵਯੰਬਰ ਜੈ ਕੈ ਇਤ ਸ੍ਰੀ ਬਚੇ ਤਨ ਨਾਟਕੇ ਰਾਮ ਅਵਤਾਰ ਦਾਸ ਸਿਰ ਬਦੇ।

ਅਥ ਸਗਰੀ ਪੁਰੀ ਸਹਿਤ ਸੁਰਗ ਗਏ ਚੌਪਾਈ। ਜੋ ਇਹ ਕਥਾ ਸੁਨੈਰ ਗਾਵੈ ਦੁਖ ਪਾਪ ਤੈ ਨਿਕਟ ਨਾ ਆਵੈ। ਬਿਸ਼ਨ ਭਗਤ ਕੀ ਇਹ ਫਲ ਹੋਈ ਆਦਿ ਵਿਆਹ ਵੈ ਸਕੈ ਨਾ ਕੋਈ। ਸੰਬਤ ਸੁਤਰੈ ਸਹਿਤ ਬਚਾਵਣ ਹਾੜ ਵਧੀ ਪ੍ਰਥਮ ਸੁਖਦਾਵਨ। ਤਾਉ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਭਰੀ ਲਉ ਲਿਹੋ ਸੁਧਾਰਾ ਦੋਹਰਾ। ਨੇਤਰ ਤੁੰਗ ਕੇ ਚਰਨ ਤਰ ਸਤ ਦ੍ਰਵ ਤੀਰ ਤਰੰਗ। ਸ਼੍ਰੀ ਭਗਵਤ ਪੂਰਨ ਕੀਓ ਰਘਬਰ ਕਥਾ ਪ੍ਰਸੰਗ। ਸਾਧ ਅਸਾਧ ਜਾਨੋ ਨਹੀਂ ਬਾਤ ਸਬਾਦ ਵਿਵਾਦ। ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ।

ਜੋ ਬ੍ਰਿਜ ਨਾਇਕੁਰ ਸੁਖ ਪਛਾਮ ਪਨੈ ਫੁਣ ਜਾਪ ਜਪੈ ਹੈ ਜੋ ਤੈ ਕੇ ਹਿਤ ਗਏ ਮਨ ਮੈਂ ਬਹੁਤ ਬੰਗਨ ਲੋਕਨ ਕੋ ਤਨ ਤੈ ਹੈ ਜੋ ਤਾਜ ਕਾਚ ਸਵੈ ਕਰਕੇ ਤੈ ਪਾਇਨ ਕੇ ਚਿਤ ਭੀਤਰ ਦੈ ਹੈ ਭੀਤਰ ਤੇ ਅਬ ਯਾ ਜਗ ਕੇ ਅਗ ਬ੍ਰਿੰਦਨ ਬੀਰ ਵਿਦਾ ਕਰਜਾ ਹੈ ਪ੍ਰੇਮ ਕੀਓ ਨਾ ਕੀਓ ਬਹੁਤੋ ਤਪ ਕਸ਼ਟ ਸਹਿਓ ਤਨ ਕੋ ਅਤ ਤਾਇਓ ਕਾਂਸੀ ਮੈਂ ਜਾਏ ਪੜਿਓ ਅਤ ਹੀ ਬਹੁ ਬੇਦਨ ਕੋ ਕਰ ਸਾਰ ਨਾ ਆਇਓ ਨਾ ਦਾਨ ਦੀਏ ਬਸ ਵਹਿ ਗਇਓ ਸ਼ਾਮ ਸਭੈ ਅਪਨੋ ਤੈ ਦਰਬ ਗਵਾਇਓ ਅੰਤਰ ਕੀ ਰੁਚ ਕਹਿ ਹਰ ਸਿਓ ਜਹਿ ਹੇਤ ਕੀਓ ਤਿਨਹੂ ਹਰ ਪਾਇਓ ਕਾ ਭਇਓ ਜੋ ਬਗ ਲੋਚਨ ਮੂੰਦ ਕੈ ਬੈਠ ਰਹੇ ਹੋ ਜਗ ਭੇਖ ਦਿਖਾਏ ਮੀਨਾ ਫਿਰਿਓ ਜਲ ਨਾਥ ਸਦਾ ਤੋ ਕਹਾਂ ਤੈ ਕੇ ਕਰਮੋ ਹਰ ਆਏ ਦਾਦਰ ਜੋ ਦਿਨ ਰਹਿਣ ਰਟੈ ਸੋ ਬਿਹੰਗ ਉਡੈ ਤਨ ਪੰਖ ਲਗਾਏ ਸਿਆਮ ਭਨੈ ਐ ਸੰਤ ਸਬੈ ਬਿਨ ਪ੍ਰੇਮ ਕਹੂੰ ਬ੍ਰਿਜ ਬ੍ਰਿਜ ਨਾਥ ਰਿਝਾਏ ਲਾਲਚ ਜੋ ਧਨ ਕੇ ਕਿਨਹੂੰ ਜੋ ਪੈ ਗਾਏ ਭਲੈ ਪ੍ਰਭ ਗੀਤ ਸੁਣਾਇਓ ਨਾਚ ਨੱਚਿਓ ਨਾ ਖਚਿਓ ਤਹਿ ਮੈਂ ਹਰ ਲੋਕ ਅਲੋਕੋ ਪੈਣ ਨਾ ਪਾਇਓ ਹਾਸ ਕਰਿਓ ਜਗ ਮੈਂ ਆਪਣੋ ਸੁਪਨੇ ਹੂੰ ਨਾ ਗਿਆਨ ਕੋ ਤਤ ਜਨਾਇਓ ਪ੍ਰੇਮ ਬਿਨਾਂ ਕਬ ਸਿਆਮ ਭਨੈ ਤਾਰ ਕਾਹੂ ਕੇ ਮੈਂ ਬ੍ਰਿਜ ਨਾਇਕ ਆਇਓ ਹਾਰ ਚਲੇ ਕਰੈ ਆਪਣੇ ਕੋ ਬਨਮੋ ਬਹੁਤੋ ਤਿਨ ਧਿਆਨ ਲਗਾਏ ਸਿਧ ਸਮਾਧ ਅਗਾਤ ਕਥਾ ਮੋਨ ਖੋਜ ਰਹੇ ਹਰ ਹਾਥ ਨਾ ਆਏ ਸ਼ਾਮ ਪਨੈ ਸਭ ਬੇਦ ਕਤੇ ਬਨ ਬਸੰਤਨ ਕੇ ਮਤੀਆ ਠਹਿਰਾਏ ਭਾਖਤ ਹੈ ਤਬ ਸੰਤ ਸੁਨੋ ਜੈ ਪ੍ਰੇਮ ਕੀ ਹੈ ਤਿਨ ਸ਼੍ਰੀਪਦ ਪਾਏ ਸਵਈਆ ਛਤਰੀ ਕੋ ਪੂਤ ਹਾਂ ਬਾਮਨ ਕੋ ਨਹਿ ਕਹਿ ਤਪ ਆਵਤ ਹੈ ਜੋ ਕਰੋ ਅਰ ਔਰ ਜੰਜਾਰ ਜਿਤੋ ਗ੍ਰਹਿ ਕੋ ਤੋ ਤਿਆਗ ਕਹਾਂ ਚਿਤਾ ਮੈਂ ਧਰਾਂ ਅਬ ਰੀਚ ਕੈ ਦੇਉ ਵੈ ਹਮ ਕਹੋ ਜੋ ਹਾਂ ਬੇਨਤੀ ਕਰ ਜੋਰ ਕਰੋ ਜਬ ਆਓ ਕੀ ਔਦ ਨਿਦਾਨ ਬਣਾਏ ਅਤ ਹੀ ਰਣ ਮੈਂ ਤਬ ਜੂਝ ਮਰੋਂ ਦੋਹਰਾ ਸਤਰੈ ਸਹਿ ਪੈਤਾਲ ਮੈਂ ਸਾਵਨ ਸੁਧ ਥਿਤ ਦੀਪ ਨਗਰ ਪਾਵਟਾ ਸ਼ੁਭ ਕਰਨਾ ਜਮਨਾ ਬਹਿ ਸਮੀਪ ਦੋਹਰਾ ਦਸਮ ਕਥਾ ਪਾ ਗਾਉਤ ਕੀ ਭਾਖਾ ਕਰੀ ਬਣਾਏ ਅਵਰ ਬਾਸਨਾ ਨਾਹੇ ਪ੍ਰਭਾ ਧਰਮ ਯੁੱਧ ਕੇ ਚਾਏ ਸਵਈਆ ਧਨ ਜੀਓ ਤਹਿ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਯੁੱਧ ਵਿਚਾਰੈ ਦੇਹ ਅਨਿਤ ਨਾ ਨਿਤ ਰਹਿ ਜਸਨਾਵ ਚੜੈ ਭਵ ਸਾਗਰ ਤਾਰੈ ਧੀਰਜ ਤਾ ਮਨਾਏ ਇਹ ਧਨ ਬੁੱਧ ਸਦੀਪਕ ਜਿਉਂ ਜੀ ਆਰੈ ਗਿਆਨੈ ਕੀ ਬਡਨੀ ਮਨੋਂ ਹਾਥ ਲੈ ਕਾਤਰਤਾ ਕਦਵਾਰ ਬੁਹਾਰੈ ਏਤ ਸ੍ਰੀ ਦਸਮ ਸਿਕੰਦ ਪੁਰਾਣੇ ਬਾਚੇ ਤਰਨਾਟਕ ਗ੍ਰੰਥੇ ਕ੍ਰਿਸ਼ਨਾ ਅਵਤਾਰੇ ਤਿਹਾਰ।

ਝਮਕਤ ਆਸਤਰ ਛਟਾ ਸ਼ਸਤਰਾਂ ਕੀ ਬਾਜਰ ਡੌਰ ਅਪਾਰ ਨਿਰਤਤ ਭੂਤ ਪ੍ਰੇਤ ਨਾਨਾ ਬਿਧ ਡਹਿਰਤ ਫਿਰਤ ਬੇਤਾਲ ਕੋਹਰਤ ਫਿਰਤ ਕਾਕਣੀ ਕੋਹਰਤ ਡਹਿਰਤ ਕਠਨ ਮਸਾਨ ਕੈਰਤ ਗਗਨ ਸਗਨ ਰੇਪਖ ਦਹਿਲਤ ਬਿਡਰਤ ਬਿਉਂਬਮਾਨ ਦੇਵੀ ਬਾਦ ਸਾਰੰਗ ਬਿਸ਼ਨ ਪਦ ਤਉ ਪ੍ਰਸਾਦ ਕੱਛ ਬਰ ਮਾਂਗਾ ਹੋ ਭੂਤ ਸਿਆਨੇ ਭੂਤ ਭਵਿੱਖ ਨਹੀਂ ਤੁਮਰੀ ਸਰ ਸਾਧ ਚਰਿਤ ਹਮ ਜਾਨੇ ਜੋ ਵਰਦਾਨ ਜੋ ਸੋ ਮੰਗੋ ਸਭ ਹਮ ਤੁਮੈ ਦੀਵਾਰ ਕੰਚਨ ਰਤਨ ਬੱਜਰ ਮੁਕਤਾ ਫਲ ਲੀਜਾ ਸਕਲ ਸੁਧਾਰ ਪਾਰਸਨਾਥ ਬਾਚ ਸਾਰੰਗ ਬਿਸ਼ਨ ਪਦ ਸਭ ਹੀ ਪੜੋ ਬੇਦ ਵਿਦਿਆ ਬੇਦ ਸਭ ਹੀ ਸ਼ਾਸਤਰ ਚਲਾਉਂ ਸਭ ਹੀ ਦੇਸ ਜੇਰ ਕਰ ਆਪਨ ਆਪੇ ਮਤਾ ਮਤਾਉਂ ਕਹਿ ਤਥਾ ਅਸਤੁ ਪਈ ਲੋਪ ਚੰਡਕਾ ਤਾਸ ਮਹਾ ਬਰਦੈ ਕਹਿ ਅੰਤਰ ਧਿਆਨ ਹੋਏ ਗਈ ਆਪਨ ਪਰ ਸਿੰਘ ਅਰੂੜਤ ਹੋਏ ਕਹਿ

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਆ ਸ੍ਰੀ ਮੁਖ ਭਾਗ ਸਵਈਆ ਪਾਸ਼ੇ ਦਸਵੀਂ ਸੱਤ ਦੈਵ ਸੁਖ ਸਤਾਪ੍ਰਤ ਆਦਨਾਦ ਅਗਾਦ ਅਜੈ ਹੈ ਦਾਨ ਦਇਆ ਦਮ ਸੰਜਮ ਨੇਮ ਜਤਾ ਬਲ ਰਸੀਲ ਸੁਬ੍ਰਿਤ ਅਭੈ ਹੈ ਆਦ ਅਨੀਲ ਅਨਾਦਨਾਥ ਆਪ ਅਤ ਵੇਖ ਅਪੇਖ ਅਭੈ ਰੂਪ ਅਰੂਪ ਰੇਖ ਜਰਾਰਦਨ ਦੀਨ ਦਿਆਲ ਕਿਰਪਾਲ ਭਾਈ ਹੈ।

नारद व्यास परास त्रु से अवत्यन लगाए वेद पुराण हर हट छड़े उत नहीं आए दानव देव सच पे नित नित कहाए सूचम ते सूचम कर जी ने बृदन बिरद बताए भूम काश पताल सबै सज एक अनेक सदाए सो नर काल फांस दे बाचे जो हर शरण सदाए देव गंधारी पाछे दसवी एक बिन दूसर सो न चितार भंजन गड़न समृत सदा प्रभ जानत है करतार रहाओ कहा पयो जो आत हित चित कर बहुविध शिला बजाई बान थक्यो पाहन कर पर सत कश कर सिद न आई अक्षत धूप दीप अर्पत है पान कछु न कह है तामे कहाँ सिद्ध है रे जड़ तोहे कहाँ बरद है जाओ जिय होत देत कश तोहे मन बज कर्म विचार केवल एक शरण स्वामी बिन यौ ने कथ है उधार देव गंधारी पातशाही दसवे बिन हर नाम न बचन पै है चौदह लोग जाहे बस कीने तांते कहाँ बलै है रहाओ राम रहीम उबार ना सक है जा कर नाम रटै है ब्रह्मा विष्ण रुद्र सूरज सस ते बस काल सभै है वेद पुराण कुरान सभै मत जा कह नेतन कह है इंद्र फनेन्द्र मुनेन्द्र कलप बहो त्यावत ध्यान न है जाकर रूप रंग नहीं जनियत सो किम श्याम कह है छुटो काल जालते तब ही दाही चरण लपटा है एक ओंकार सतगुरु प्रसाद श्री भगवती ए नमः अर्थ पखियान चरित्र लिखियते पाछे दसवी पजंग प्रिया चंता प्रसाद तुम्हें खड़गदारा तुम्हें बड़बारी तुम्हें तीर्थ द्वार तखाती कटारी हलबी जुनबी मगर भी तुम्हें तुम्हें हारो आप जहां आप थाड़ी वही है तुम्हें जोग माया तुम्हें बागबानी तुम्हें आप रूपा तुम्हें श्री भवानी तुम्हें विष्ण तू ब्रह्म तू रुद्र राजा तुम्हें विष्णु माता सदा जय विराजा तुम्हें देव तू दैत तै जच उपाए तुम्हें तुरक हिंदू जगत मैं बनाए तुम्हें पंथ वह अवतरी श्रेष्ठ माही तुम्हें भगत ते ब्रह्म पद बकाए तुम्हें भगत रूपा तुम्हें चार नैना तुम्हें रूप वाला तुम्हें भगत बैना तुम्हें भगत ते वेद चारो चारे तुम्हें सुम नै सुम दानु संघारे जगे जंग तो साओ भजै पुकारी बधे छाड़ बाना कड़ी बड़ बारी तू नर सिंह वह कह नाच मारिया तुम्हें दड़ पै भूम को भार धारिया तुम्हें राम वह कह हठी दैत कायो तुम्हें कृष्ण वह कंस के सी खपायो तुम्हें जल पा कलका कह बखानी तुही चौदह लोक की राजधानी तुही काल की रात्र वह कह बिहार है तुही आप उपावे तुही अंत मार है तुही राज राजेश्वरी कह बखानी तुही चौदह लोक की अपरानी तुम्हें लोक उगरा तुगरा बखान है तुम्हें अदरजा ब्यास जा ब्यास बानी पछान है तुम्हें शेष की आप सिजिया बनाई तुही केसरी बानी कह कहाई तू तो सार कूटान करके सुहायो तुही चंड मुंड दानो खपायो तुही रक्त बी जार सौ युद्ध कीनो तुम्हें हाथ दे रख दे वेस लीनो तुही मैं खदानो बड़ो को पकायो तू तू मराज च्वालाश की सो जगायो तुम्हें कौज बकतरा अपने ते उचार्यो बिड़ा लाछ आओ चिछराछ बिडार्यो तुम्हें डह डह कह डबर को बजायो तुही कह कह कह हसी जुत पायो तुही अष्ट अष्टाथ मैं अस उतारे अजय जय कित के सूते पिछारे जयंती तुही मंगला रूप काली कपालन का तुही है तुही भद्रकाली दुर्गा तू छिमा तू शिवा रूप तेरो तू धात्री स्वाहा नमस्कार मोरो तुही प्रात संध्या अरुण बस उतारे तू मध्यान मैं सुगल अंबर सुधारे तुही पीत बाना सिंह काल तारियो स्वय साधवन को मां मोटारियो तुही आप को रक्त दंता कह तुही बक्तृ तुही बेप्र चिंतान हु को जपै है तुही नंद के तहाम मैं अवतरेंगी तू साकंग परी साक सो तान परेंगी तू बोधा तुही मच को रूप कह है तुही रच वै कह तुही कच्छ वै कह समुद्र मथ है तुही आप दिजराज को रूप धर है निछत्रा प्रति बार इक्कीस कर है तुही आप को नय कलंकी बना है सबै ही मले छान को नाश कह है मैया जान चेरो मया मोह की जय चाहो चित मैं जो वह मोह दीजै सवैया मुंड की माल दिसान के अंबर बाम करियो गल मैं असभारो लोचन लाल कराल दिपै दू भाल विराजत है अनियारो छूटे है बाल महा बिकराल विशाल लसै रद पंध उजियारो शाड़त ज्वाल लय बिकराल सो काल सदा प्रतपाल तिहारो भान से तेज भयानक भूदज भूदरथे दिन के तन भारे भारी गुमान परे मन पीतर भार परे नै सीपक तारे पालक ज्यों भव कै बिन भैरन भैरव पेर बजाए नगारे ते पट झूम गिरे रण भूम भवानी जूके पलकान के मारे ओट करी
ਐ ਕੋਟ ਪੁਜਾਨ ਕੀ ਚੋਟ ਪਰੇ ਰਨ ਕੋਟ ਸੰਘਾਰੇ ਕੋਟਨ ਸੇ ਜਿਨਕੇ ਤਨ ਰਾਜਤ ਬਸ ਸੋ ਕਬ ਹੁਨੇ ਹਾਰੇ ਰੋਸ ਪਰੇ ਨਾ ਫਿਰੇ ਰਣ ਤੇ ਤਨ ਬੋਟਨ ਲੈ ਨਵ ਗੀਤ ਪਤਾਰੇ ਤੇ ਨਿਰਭਕੂਮ ਗਿਰੇ ਰਣ ਭੂਮ ਸੋ ਕਾਲੀ ਕੇ ਕੋਪ ਕਿਰਪਾਨ ਕੇ ਮਾਰੇ ਅੰਜਨ ਸੇ ਤਨ ਉਕਰ ਉਦਾਯੁਧ ਧੂਮਰੀ ਧੂਰ ਭਰੇ ਗਰਬੀਲੇ ਚੌਂਪ ਚੜੇ ਚੋਂ ਓਰਨ ਤੇ ਚਿਤ ਭੀਤਰ ਚੌਂਪ ਜਿਰੇ ਚੜਕੀਲੇ ਧਾਵਤ ਤੇ ਤੁਰਵਾਸੇ ਦਸੋ ਦਿਸ ਤੇ ਝੱਟ ਦੈ ਬਿਕਟੇ ਤੇ ਝੱਟ ਦੈ ਪਟਕੈ ਬਿਕਟੀਲੇ ਰੌਰ ਪਰੇ ਰਨ ਰਾਜੀਵ ਲੋਚਨ ਰੋਸ ਪਰੇ ਰਨ ਸਿੰਘਰ ਜੀਲੇ ਕੋਟਨ ਕੋਟ ਸਾ ਚੋਟ ਪਰੀ ਨੈ ਓਟ ਕਰੀ ਪਾਗ ਭਏ ਅੰਗਨਾ ਟੀਲੇ ਜੇ ਨੇ ਪਟੇ ਅਕਟੇ ਪਟ ਤੇ ਚੱਟ ਦੈ ਛਿਤ ਪੈ ਪਟਕੇ ਗਰਬੀਲੇ ਜੇ ਨਾ ਹਟੇ ਬੇਕਟੇ ਪਟਕਾਉ ਸੋ ਤੇ ਚੱਟ ਦੈ ਚਟਕੇ ਚਟਕੀ ਲੈ ਰੋਰ ਪਰੇ ਰਨ ਰਾਜੀਵ ਲੋਚਨ ਰੋਸ ਪਰੇ ਰਨ ਸਿੰਘ ਰਜੀਲੇ ਧੂਮਰੀ ਧੂਰ ਪਰੇ ਤੁਮਰੇ ਤਨ ਧਾਏ ਨਿਸਾਚਰ ਰੋਹ ਕਟੀਲੇ ਮੇਚਕ ਪੱਬਨ ਸੇ ਜਿਨਕੇ ਤਨ ਕਾਂਚ ਸਜੇ ਮਤ ਮਤ ਜਟੀਲੇ ਰਾਮ ਬਣੈ ਅਤਿ ਹੀ ਰਿਸ ਸੋ ਜਗ ਨਾਇਕ ਸੋ ਰਨ ਠਟੀਲੇ ਤੇ ਝੱਟ ਦੈ ਪਟਕੈ ਛਿਤ ਪੈਰ ਰਣ ਰੌਰ ਪਰੇ ਰਣ ਸਿੰਘ ਰਜੀਲੇ ਬਾਜਤ ਡੰਗ ਤੰਗ ਸਮੈ ਲਖ ਦਾਨਵ ਬੰਕ ਬਟੇ ਗਰਬੀਲੇ ਛੂਟਤ ਬਾਨਕ ਮਾਨਣ ਕੇ ਤਨ ਕਹਿ ਨਾ ਪਾਏ ਤਿਨਕੇ ਤਨ ਟੀਲੇ ਤੇ ਜਗ ਮਾਤ ਚਿਤੈ ਚਪਕੈ ਝੱਟ ਦੈ ਛਿਤ ਪੈ ਚਟਕੇ ਚਟਕੀਲੇ ਰਾਰ ਪਰੇ ਰਣ ਰਾਜੀਵ ਲੋਚਨ ਰੋਸ ਪਰੇ ਰਣ ਸਿੰਘ ਰਜੀਲੇ ਜੰਗ ਜਗੇ ਰਣ ਰੰਗ ਸਮੈ ਅਰਧਾਂਗ ਕਰੇ ਪੜਕੋਟ ਦੁਸੀਲੇ ਰੁੰਡਨ ਮੁੰਡ ਪਿਥਾਰ ਕਨੇ ਹਰ ਕੋ ਪੈ ਰਾਵਤ ਹਾਰ ਛਬੀਲੇ ਧਾਵਤ ਹੈ ਜਿਤ ਹੀ ਤਿਤ ਹੀ ਅਰ ਭਾਜ ਚਲੇ ਕਿਤ ਹੀ ਕਰ ਹੀਲੇ ਰੌਰ ਪਰੇ ਰਣ ਰਾਜੀਵ ਲੋਚਨ ਰੋਸ ਪਰੇ ਰਣ ਸਿੰਘ ਰਜੀਲੇ ਸੋਮ ਨਿਸੋਮ ਤੇ ਆਦਿਕ ਸੂਰਾ ਸਭੈ ਉਮੜੇ ਕਰ ਕੋਟ ਅਖੰਡਾ ਔਚ ਕਿਰਪਾਨ ਕਮਾਨਨ ਬਾਨ ਕਸੇ ਕਰ ਧੋਪ ਫਰੀ ਅਰਖੰਡਾ ਖੰਡ ਪਏ ਜੋ ਅਖੰਡਲ ਤੇ ਨੈ ਜੀਤ ਫਿਰੇ ਬਸਦਾ ਨਵਖੰਡਾ ਤੇ ਜਿਤ ਕੋਪ ਗਿਰੇ ਬਿਨ ਓਪ ਕਿਰਪਾਨ ਕੇ ਕੀਨੇ ਕਈ ਕਟਖੰਡਾ ਤੋਟਕ ਛਾਂਦਾ ਜਬ ਹੀ ਕਲਕਾਰ ਕਿਰਪਾਨ ਕਹੀ ਨੈ ਮੋਤੇ ਪ੍ਰਭਾ ਤੇ ਜਾਤ ਕਹੀ ਤੈ ਤੇਜ ਲਖੇ ਪਟ ਜਉ ਪਟ ਕੇ ਮਨੋ ਸੂਰ ਚੜਿਓ ਉੜ ਸੇ ਸੜ ਗਏ ਕੋਪ ਕਾਲ ਕਿਰਪਾਨ ਕਰੰਗਹਿ ਕਹਿ ਦਲ ਦੈਤਨ ਬੀਜ ਬਰੀ ਕਹਿ ਕਹਿ ਘਟਕਾ ਇੱਕ ਬੀਜ ਸਭੋ ਹਨ ਹੋ ਤੁਮ ਤੇ ਨੈ ਏਕ ਬਲੀ ਗਨ ਹੋ ਸਵਈਆ ਮੰਦਰ ਤੂਰ ਮਿਰਦੰਗ ਮੁਚੰਗਣ ਕੀ ਤੁਨ ਕਹਿ ਲਲਕਾਰ ਪਰੇ ਅਰਮਾਰ ਪਰੇ ਮਿਲ ਆਨ ਅਰੇ ਨ ਗੁਮਾਨ ਕੁਛਾੜ ਕੈ ਪੈਕ ਡਰੇ ਤਿਨਕੇ ਜਮ ਜਦਪ ਪ੍ਰਾਣ ਹਰੇ ਨਾ ਮੁਰੇ ਤਬਲਾ ਐ ਭਾਂਤ ਅਰੇ ਜਸ ਕਉ ਕਰ ਕੈ ਨਾ ਚਲੈ ਡਰ ਕੈ ਲਰ ਕੈ ਮਰ ਕੈ ਪਵ ਸਿੰਧ ਤਰੇ ਜੇ ਨਾ ਮਿਟੇ ਬੇਕਟੇ ਪਟਕਾਉ ਸੋ ਬਸ ਸਭ ਕਬੂ ਨਾ ਪਛੇਲੇ ਤੇ ਗਰਜੇ ਜਬ ਹੀ ਰਣਮੈ ਗਨ ਭਾਜ ਚਲੇ ਬਿਨ ਆਪ ਅਕੇਲੇ ਤੇ ਕੁਬਕਾਲ ਕਟੇ ਝੱਟ ਦੈ ਕਦ ਲੀ ਬਨ ਜਿਉ ਧਰਨੀ ਪਲ ਮੇਲੇ ਸੌਣ ਰੰਗੀਨ ਭਏ ਪਦਮਾ ਪਟ ਮਾਨਵ ਫਾਗ ਸਮੈ ਸਭ ਚਾਚਰ ਖੇਲੇ ਦੋਹਰਾ ਚੜੀ ਚੰਡਕਾ ਚੰਡ ਵੈ ਤਪ ਤੰਬ ਸੇ ਨੈਣ ਮਤ ਪਈ ਮਦਰਾ ਭਏ ਬਖਤ ਅਟਪਟੇ ਬੈਨ ਸਵਈਆ ਸਭ ਸਤਰਨ ਕੋ ਹਨ ਹੋ ਸ਼ਿਨਮੈ ਸੋ ਕਹਿਓ ਬਚ ਕੋਪ ਕੀਓ ਮਨ ਮੈਂ ਤਰਵਾਰ ਸੰਭਾਰ ਮਹਾਂ ਬਲਤਾਰ ਤਵਾਇ ਕੈ ਸਿੰਘ ਤਸੀ ਰਨ ਮੈਂ ਜਗ ਮਾਤ ਕੇ ਆਯੁਧ ਹਾਥਨ ਮੈਂ ਚਮਕੈ ਸਿਦੈਤਨ ਕੇ ਗਨ ਮੈਂ ਲਭ ਕੈ ਛਭ ਕਹਿ ਬਣਵਾਰ ਨਲਕੀ ਦਮ ਕਹਿ ਮਨੂ ਭਾਰਤ ਕੇ ਬਨ ਮੈਂ ਓਬ ਅਖੰਡ ਕਹਿ ਚੰਡ ਪ੍ਰਚੰਡ ਮਿਆਨ ਤੇ ਕਾੜ ਕਿਰਪਾਨ ਗਈ ਦਲ ਦੇਵ ਆਓ ਦੈਤਨ ਕੀ ਪ੍ਰਤਨਾ ਲਖ ਤੇਗ ਛਟਾਂ ਛਬ ਰੀਜ ਰਹੀ ਸਿਰ ਚਿਛੁਰ ਕੇ ਭਾਂਤ ਪਰੀ ਨੇ ਮੋਤੀ ਪ੍ਰਭਾ ਤੇ ਜਾਤ ਕਹੀ ਰਿਪ ਮਾਰ ਕਹਿ ਫਾਰ ਬਹਾਰ ਸੇ ਬੈਰੀ ਪਤਾਰ ਲਗੇ ਤਰਵਾਰ ਬਈ ਦੋਹਰਾ ਤੁਪਕ ਤਬਰ ਬਰਛੀ ਬਿਸਕ ਅਸ ਅਨੇਕ ਚਮਕਾਹੇ ਤੁਜਾ ਪਤਾਕਾ ਫਰ ਹਰੈ ਭਾਨ ਨਾ ਹੇਰੇ ਜਾਹੇ ਰਨ ਮਾਰੂ ਬਾਜੈ ਘਨੇ ਗਗਨ ਗੀਤ ਮੰਦ ਰਾਹੇ ਚਟ ਪਟ ਦੈ ਜੋਧਾ ਬਿਕਟ ਝਟ ਪਟ ਕਟਕਟ ਜਾਹੇ ਅਨੇਕ ਤੂਰ ਭੇਰੀ ਪ੍ਰਣਵ ਗੋਮੁਖ ਅਨੇਕ ਮਿਰਦੰਗ ਸੰਖ ਬੇਨ ਬੀਨਾ ਬਜੀ ਮੁਰਲੀ ਮੁਰਜ ਮੁਚੰਗ ਨਾਦਨ ਫੀਰੀ ਕਾਨ ਰੇ ਦੁੰਦ ਬਜੇ ਅਨੇਕ ਸੁਨ ਮਾਰੂ ਕਾਤਰ ਭਿਰੇ ਰਾਨ ਤਜ ਫਿਰਿਓ ਨਾ ਏਕ ਕਿਚ ਪਚਾਏ ਜੋਧਾ ਮੰਡੈ ਲਰਹਿ ਸਨਗਮੁਖ ਆਨ ਧੁਗ ਧੁਗ ਬਰੈ ਕਬੰਦ ਭੂਆ ਸੁਰਪੁਰ ਕਰੈ ਪਿਆਨ ਨਰਾਨ ਫਿਕਰਤ ਜੰਬੁਕ ਫਰਹਿ ਆਮਿਖ ਅਚਵਤ ਪ੍ਰੇਤਾ ਗੀਤ ਮਾਸ ਲੈ ਲੈ ਉਡੈ ਸੁਬਟ ਨਾ ਛੜੈ ਖੇਤ ਸਵਈਆ ਨਿਸ ਨਨਾਦ ਦੈ ਡੈ ਡਾਮਰ ਦੈ ਦੈ ਦਮਾ ਮਨ ਕੌ ਨਿਜ ਕਾਨੇ ਪੂਰ ਦਈ ਤਨ ਕੋ ਦਲ ਦਾਰੁਣ ਦੀ ਹੁਤੇ ਕਰ ਏਕ ਨਾ ਜਾਣੇ ਜੀਤ ਫਿਰੇ ਨਵ ਖੰਡਨ ਕਉ ਨੈ ਬਸ ਸੌ ਕਬ ਹੂੰ ਡਰ ਪਾਨੇ ਤੇ ਤੁਮ ਸੌ ਲਰਕੈ ਮਰ ਕੈ ਭਾਟਾ ਅੰਤ ਕਉ ਅੰਤ ਕੇ ਧਾਮ ਸਿਧਾਨੇ ਦੋਹਰਾ ਰਨ ਡਾਕਣ ਡੈਕਤ ਫਿਰਤ
कह कत फिर तमसान बिन शीशन डोलत सुभाटा गह गह करण कृपान अस अनेक काढ़े करना लरे सबट समुहाए लर गिर मर जोत भू पर बरे बरे बरंगन जाए अण तरिया ज्यों सिंध को चहत तरण कर जाऊं बिन नौका कैसे तरह लय तिहारो नाओ मूक उचरै शास्त्र खट पिंग किरण चढ़ जाए अंध लखै बदरो सुनै जाओ तुम करो सहाय अर गर्भ नृप त्रिन कहो भेद न पायो जाए तव तिहारी कृपा ते कश कहो बनाए प्रथम मान तुम कहो कहो जथा बुद्ध बल होए घाट कविता लख कह कबै हास न करिया कोए प्रथम तिहाए श्री भगवती बरदों त्रिया प्रसंग मोह घट मैं तुम हुए नदी उपजो बाग तरंग सवैया मेर की ओतन ते मोह जाए गरीब निवाज ना दूसर तो सो भूल शिमो हमरी प्रभ आप न पूर्ण हार कहूं को मोसो सेव करे तुमरी तिनके छिन मैं तन लग धाम परोसो या कल मैं सब काल कृपान की भारी पुजान को भारी परोसो खंड अखंडन खंड कै चंड सो मुंड रहे छित मंडल माही दंड अदंडन का पुज दंडन भारी कमंड की उबलबाही थाप अखंडल का सुर मंडल नाथ सुनियो ब्रह्मंड माही कूर कुंडल कोरण मंडल तो समसूरा को कहु नाही एत श्री चरित्र पखिया ने चंडी चरित्र प्रथम मस्त मस्त अभजो।

पंथ खालसे दी दिना दिन चढ़दी कला रखनी सच्चे पातशाह जी महाराज।

ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਤਿਹਾਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਹਰ ਜਨ ਹਰ ਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ।

ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸੈ ਅੱਗੇ ਨਾਨਕਾ ਖਲੈ ਕੀਚੈ ਅਰਦਾਸ ਸਰਬੱਤ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਾਂ ਜਾਂ ਗੁਰ ਖਾਲਸਾ ਜੀ ਸਾਹਿਬ ਤਾਂ ਤਾਂ ਰਿਛਾ ਰਿਆਇਤ ਬਿਰਧ ਕੀ ਪੈਜ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕਾ ਮਨ ਨੀਵਾ ਮਤ ਉੱਚੀ ਮਤ ਪਤ ਕਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਿਤ ਆਵੇ ਜਿਤ ਆਵਣ ਕਾ ਸਦਕਾ ਸਰਬ ਸੁਖ ਹੋਏ।

ਖਾਲਸੇ ਜੀ ਕੋ ਨਾਮ ਦਾਨ, ਗੁਰਸਿੱਖੀ ਦਾਨ, ਗੁਰਮਤ ਦਾਨ, ਬੁੱਧ ਬਿਬੇਕ ਰਹਿਤ ਰੱਛਾ ਦਾਨ, ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ ਜੀ ਕੇ ਦਰਸ਼ਨੀ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਿਦਾਰ ਮਿਲੇ, ਬੋਲੋ ਜੀ। ਸ਼੍ਰੀ ਅਕਾਲ ਤਖ਼ਤ ਸਾਹਿਬ ਜੀ, ਸੰਤੋਖ ਸਰ ਜੀ, ਬਿਬੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ ਤਾਰਨ ਜੀ, ਤਪਿਆਨੇ ਜੀ, ਖਡੂਰ ਜੀ, ਗੁਰੂ ਕੀ ਬਾਉਲੀ, ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ, ਦਰਸ਼ਨ ਦਿਦਾਰ ਮਿਲੇ, ਬੋਲੋ ਜੀ। ਥੰਮ ਜੀ, ਨਨਕਾਣੇ ਜੀ, ਕਰਤਾਰਪੁਰ ਜੀ, ਬਾਬੇ ਨਾਨਕ ਡੇਹਰੇ ਜੀ, ਤਖ਼ਤ ਕੇਸਗੜ੍ਹ ਸਾਹਿਬ, ਅਨੰਦਪੁਰ ਜੀ, ਕੀਰਤਪੁਰ ਜੀ, ਪਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਫਤਿਹਗੜ੍ਹ ਸਾਹਿਬ ਜੀ, ਦਮਦਮੇ ਜੀ, ਧੰਮਤਾਨ ਜੀ, ਮੁਕਤਸਰ ਜੀ, ਪੌਂਟੇ ਜੀ, ਤਖ਼ਤ ਪਟਨਾ ਸਾਹਿਬ, ਹਰਿਮੰਦਰ, ਦਿੱਲੀ ਮੈਂ ਸ਼ੀਸ਼ਗੰਜ, ਰਕਾਬਗੰਜ, ਬਾਲਾ ਸਾਹਿਬ, ਬੰਗਲਾ ਸਾਹਿਬ, ਸਤੋ ਝੰਡਿਆਂ ਜੀ ਕੇ ਸੁੱਖ ਦੇ ਦਰਸ਼ਨ ਦਿਦਾਰ ਮਿਲੇ, ਬੋਲੋ ਜੀ। ਬਿਭੌਰ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਣ ਜੀ, ਰਣ ਮੋਚਣ ਜੀ, ਨਾਨਕ ਮੱਤੇ ਜੀ, ਤਿਲਗੰਜੀ ਜੀ, ਨਾਨਕ ਝੀਰਾ ਜੀ, ਸ਼ਿਕਾਰਕਾਟ ਜੀ, ਹੀਰਾਕਾਟ ਜੀ, ਮਾਤਾ ਸਾਹਿਬ ਦੇਵਾਂ ਜੀ, ਸੰਗਤ ਸਾਹਿਬ ਜੀ, ਮਾਲ ਟੇਕੜੀ ਸਾਹਿਬ ਜੀ, ਬਸਮਤ ਨਗਰ, ਦਮਦਮਾ ਸਾਹਿਬ ਜੀ, ਬੰਦਾ ਘਾਟ ਜੀ, ਨਗੀਨਾ ਘਾਟ ਜੀ, ਗੰਗਾ ਗੋਦਾਵਰੀ ਜੀ ਕੇ ਇਸ਼ਨਾਨ, ਸਮੂਹ ਗੁਰਦੁਆਰਿਆਂ ਦੇ ਸੁੱਖ ਦੇ ਦਰਸ਼ਨ ਦਿਦਾਰ ਮਿਲੇ, ਬੋਲੋ ਜੀ। ਸਰਬੱਤ ਸਮੂਹ ਖਾਲਸੇ ਜੀ ਕੋ, ਨਗਾਰਿਆਂ ਨਿਸ਼ਾਨ ਸਾਹਿਬਾਂ ਸੰਜੁਗਤ, ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਿਦਾਰ ਮਿਲੇ, ਬੋਲੋ ਜੀ। ਸਤਿ ਸ੍ਰੀ

ਗੁਰੂ ਜੀ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਦੁਸਹਿਰੇ ਦੇ ਪਰਬ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਚਲੀ ਆ ਰਹੀ ਮਰਿਆਦਾ ਮੁਤਾਬਕ ਅੱਜ ਪੰਜਵੇਂ ਦਿਨ ਦਾ ਦੁਸਹਿਰੇ ਮਹੱਤਮ ਦਾ ਚੰਡੀ ਦੀ ਬਾਣੀ ਦੇ ਪਾਠ ਦੀ ਸਮਾਪਤੀ ਹੋਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਕਿਰਪਾ ਕਰੋ ਸਤਿਗੁਰੂ ਜੀਓ ਬਾਣੀ ਪੜ੍ਹਦਿਆਂ ਪਾਠ ਕਰਦਿਆਂ ਸੇਵਾ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀਓ ਮਾਫ਼ੀ ਬਖਸ਼ਣੀ ਅੱਗੇ ਤੋਂ ਸਮਤ ਬਖਸ਼ਣਾ ਬਾਣੀ ਸੱਚਖੰਡ ਮੈਂ ਪ੍ਰਵਾਨ ਕਰਨੀ ਬਾਣੀ ਦਾ ਮਹਾਤਮ ਦਰ ਆਈਆਂ ਸੰਗਤਾਂ ਦੇ ਤਾਂ ਬਖਸ਼ਣਾ ਸੰਗਤਾਂ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣਾ ਕਾਰਜ ਰਾਸ ਕਰਨੇ ਹਰ ਮੈਦਾਨ ਫਤਿਹ ਕਰਨਾ ਸਤਿਗੁਰੂ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖ ਪਿਆਰਿਆਂ ਵੱਲੋਂ ਤਿਲ ਫੁੱਲ ਭੇਟਾ ਸਤਿਗੁਰੂ ਮਹਾਰਾਜ ਨਰੀਅਲ ਪ੍ਰਸ਼ਾਦ ਫਲ ਪ੍ਰਸ਼ਾਦ ਔਰ ਬੇਅੰਤ ਪ੍ਰਸ਼ਾਦ ਹਾਜ਼ਰ ਹੋਏ ਹਨ ਜਾਨੀ ਜਾਨ ਸਤਿਗੁਰੂ ਜੀਓ ਸਰਬੱਤ ਦੀਆਂ ਸ਼ੁਭ ਮਨੋਕਾਮਨਾਵਾਂ ਪੂਰੀਆਂ ਕਰਨੀਆਂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣਾ ਕਾਰਜ ਰਾਸ ਕਰਨੇ ਯਾਤਰਾ ਸਫਲੀ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਣ

ਪਹਿਲਾ ਸੱਚੇ ਤ੍ਰਿਕਣ ਸੱਚੇ ਬ੍ਰਹਮਣ ਸੱਚੇ ਤਰਲੋ ਸੱਚਾ ਕਾਰ ਸੱਚੇ ਤ੍ਰਿਕਣੇਸ਼ਰ ਵਿਚਾਰ ਸੱਚਾ ਤ੍ਰਿਅਮਰ ਸੱਚਾ ਦੇ ਬਾਣ ਸੱਚਾ ਤ੍ਰਿ ਹੁਕਮ ਸੱਚਾ ਫਰਮਾਨ ਸੱਚਾ ਤ੍ਰਿ ਕਰਮ ਸੱਚਾ ਨਿਸ਼ਾਨ ਸੱਚੇ ਤੁਦਾ ਕਿਲ ਕਰੋੜ ਸੱਚੇ ਸਪਤਾਨ ਸੱਚੇ ਸਭ ਜੋਰ ਸੱਚੇ ਤੇਰੇ ਸਿਫ ਸੱਚੇ ਸਾਲਾ ਸੱਚੇ ਤ੍ਰਿਕੁਦਰ ਸੱਚੇ ਪਾਤਸ਼ਾਹ।

ਸਮਾਦ ਕਾਣੀ ਸਮਾਦ ਸਾਧ ਕੇ ਪ੍ਰਾਣੀ ਵਿਸਮਾਦ ਸੰਜੋਗ ਸਮਾਦ ਯੋਗ ਸਮਾਦ ਭੁਗ ਸਮਾਦ ਭੋਗ ਸਮਾਦ ਸਿਵਤ ਸਮਾਦ ਸਾਲਾ ਸਮਾਦ ਸਮਾਦ ਰਾ ਸਮਾਦ ਨੇੜੇ ਸਮਾਦ ਸਮਾਦ ਦੇ ਕੇ ਹਾਜ਼ਰ ਹਜ਼ੂਰ ਵੇਕ ਵਿਡਾਨ ਰਹਿ ਸਮਾਦ ਨਾਨਕ ਪੂਜਨ ਪੁਰੇ ਭਾਗ ਮਹਿਲਾ ਪਹਿਲਾ ਕੁਦਰਤ

0: ਜੋਗ ਕਿਚਕਣਾ ਸੁਖ ਰਿਆ ਮਹਲਾ ਦੂਜਾ।
1: ਜੋਗ ਸ਼ਬਦ ਗਿਆਨ ਸ਼ਬਦ ਵੇਦ ਸ਼ਬਦ ਬ੍ਰਾਹਮਣ ਖੱਤਰੀ ਸ਼ਬਦ ਸੂਰ ਸ਼ਬਦ।